0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: ਕੈਲਗਰੀਜ਼ ਓਲਡੈਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
3: ਮੰਡੇ ਟਿਊਜ਼ਡੇ ਥਰਸਡੇ ਫ੍ਰਾਈਡੇ 7 ਟੂ 8 PM ਸੰਡੇਜ਼ 1 ਟੂ 5 PM
2: ਵਿਜ਼ਿਟ sabrang.ca
4: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
1: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
0: ਮਰਸੀਡੀਜ਼ ਬੈਂਸ ਕੰਟਰੀ ਹਿਲਸ
2: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
3: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
4: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
1: ਆਪਣੇ ਘਰ ਦਾ ਦੂਜਾ ਨਾਂ ਆ ਸਕੂਲ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
2: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
1: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
2: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
1: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
2: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
1: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
2: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868

0: ਆਪਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ, ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street, ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street, ਨਾਰਥ ਈਸਟ ਕੈਲਗਰੀ।
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
2: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
2: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
1: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
2: ਦੂਜੀ ਲੋਕੇਸ਼ਨ 117-7771 ਐਵੇਨਿਊ,
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
2: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
1: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ,
2: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
2: 403-835-2222। ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ, ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ। ਇਹਨਾਂ ਹੀ ਨਹੀਂ, ਇਹਨਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਈਟ ਵੀ ਬਣਾਈਆਂ ਜਾ ਸਕਦੀਆਂ ਨੇ। ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ, ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ। ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ।

ਰੇਡੀਓ ਸਰਸੰਗਮ 94.7 ਐਫਐਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਇੱਕ ਵਾਰ ਫੇਰ ਸਤਿ ਸ੍ਰੀ ਅਕਾਲ ਜੀ। ਸ਼ਾਮ ਦੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ। ਹੁਣ ਤੋਂ ਲੈ ਕੇ 10 ਵਜੇ ਤੱਕ ਆਪ ਜੀ ਨਾਲ ਸਾਥ ਰਹੇਗਾ ਇਸ ਪ੍ਰੋਗਰਾਮ ਵਿੱਚ। ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਅਸੀਂ ਮੁਲਾਕਾਤ ਕਰਦੇ ਹਾਂ ਜੀ ਸੋਮਵਾਰ ਤੋਂ ਸ਼ੁੱਕਰਵਾਰ। ਅੱਜ ਦੇ ਪ੍ਰੋਗਰਾਮ ਵਿੱਚ ਵੀ ਇਹ ਸਾਂਝ ਪਾ ਰਹੇ ਹਾਂ। ਸਭ ਤੋਂ ਪਹਿਲਾਂ ਥੋੜ੍ਹੀ ਜਿਹੀ ਮੌਸਮ ਦੀ ਗੱਲ ਕਰ ਲਈਏ। ਇਸ ਵੇਲੇ 22 ਡਿਗਰੀ ਸੈਲਸੀਅਸ ਕੈਲਗਰੀ ਦੇ ਵਿੱਚ, ਰਾਤ ਬਾਰਿਸ਼ ਦੀ ਸੰਭਾਵਨਾ ਹੈ। ਕੱਲ੍ਹ ਨੂੰ ਇਸ ਤੋਂ ਵੀ ਗਰਮ ਹੋਵੇਗਾ ਮੌਸਮ, 27-28 ਡਿਗਰੀ, ਅਤੇ ਉਸ ਤੋਂ ਅਗਲੇ ਦਿਨ 30 ਡਿਗਰੀ ਸੈਲਸੀਅਸ ਤੱਕ ਸ਼ੁੱਕਰਵਾਰ ਨੂੰ ਮੌਸਮ ਦਾ ਟੈਂਪਰੇਚਰ ਰਹਿਣ ਦੀ ਸੰਭਾਵਨਾ ਹੈ। ਬੱਦਲਬਾਈ ਦੇ ਨਾਲ ਕਿਤੇ ਕਿਤੇ ਬਾਰਿਸ਼ ਵੀ ਹੋ ਸਕਦੀ ਹੈ, ਪਰ ਦੂਸਰੇ ਪਾਸੇ ਪੂਰਬੀ ਅਲਬਰਟਾ ਅਤੇ ਸਸਕੈਚਨ ਦੇ ਕੁਛ ਹਿੱਸਿਆਂ ਦੇ ਵਿੱਚ, ਕੈਲਗਰੀ ਦੇ ਬਿਲਕੁਲ ਰੈਡੀਅਰ ਦੇ ਅਤੇ ਐਡਮਿੰਟਨ ਦੇ ਲਾਰਡ ਮਿਨਿਸਟਰ ਦੇ ਈਸਟ ਵਾਲੇ ਪਾਸੇ ਨੂੰ ਹੀਟ ਵਾਰਨਿੰਗ ਜਿਹੜੀ ਹੈ ਉਹ ਦਿੱਤੀ ਗਈ ਹੈ। ਇਨਵਾਇਰਮੈਂਟ ਕੈਨੇਡਾ ਵੱਲੋਂ ਯੈਲੋ ਵਾਰਨਿੰਗ ਜਿਹੜੀ ਹੈ ਦਿੱਤੀ ਗਈ ਹੈ। ਸੋ ਇੱਥੇ ਸਾਨੂੰ ਸ਼ਾਇਦ ਨਾ ਮਹਿਸੂਸ ਹੋਵੇ ਕੈਲਗਰੀ ਦੇ ਵਿੱਚ, ਪਰ ਇਸ ਤੋਂ ਜ਼ਰਾ ਈਸਟ ਵੱਲ ਨੂੰ ਜਾਈਏ ਤਾਂ ਇਹ ਸਾਰਾ ਕੁਛ ਨਜ਼ਰ ਆ ਸਕਦਾ ਹੈ ਜੀ। ਰੇਡੀਓ ਸਰਸੰਗਮ 'ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਪੰਜਾਬ ਤੋਂ ਗੱਲਬਾਤ ਕਰਨੀ ਹੈ ਜਤਿੰਦਰ ਪੰਨੂ ਜੀ ਦੇ ਨਾਲ। ਇਸ ਪ੍ਰੋਗਰਾਮ ਦੇ ਸਪੋਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ। ਮਾਨਸ ਹੋਰਾਂ ਦਾ ਦਾਅਵਾ ਹੈ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਵਧੀਆ ਰੇਟ ਲੈਣੇ ਨੇ ਤਾਂ ਸੰਪਰਕ ਸਾਡੇ ਨਾਲ ਕਰ ਲਓ। 587-832-1208 5878-321-2008 ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ। ਵਾਈ ਵਾਈ ਸੀ ਹੋਮ ਕੇਅਰ ਵੀਰਪਾਲ ਕੌਰ ਹੋਣਾ ਦੀ ਕੰਪਨੀ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ। ਬਿੱਲ ਸਿੱਧਾ ਸਰਕਾਰ ਨੂੰ ਭੇਜਿਆ ਜਾਵੇਗਾ। ਫੋਨ ਨੰਬਰ 8250-7609-83 ਹੈ ਜੀ ਇਹਨਾਂ ਦਾ ਫੋਨ ਨੰਬਰ। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ। ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰ ਸਕਦੇ ਹੋ। ਫੋਨ ਨੰਬਰ ਹੈ 403-903-6757। ਗੌਰਵ ਸ਼ਰਮਾ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਹੋਰੀ ਜੋ ਕਿ ਲਾਈਫ ਇੰਸ਼ੋਰੈਂਸ ਦੇ ਸੁਪਰਵਿਜ਼ਰ ਇੰਸ਼ੋਰੈਂਸ ਕਰਦੇ ਨੇ, ਇਹਨਾਂ ਕੋਲ ਤੁਸੀਂ ਭਰੋਸੇਯੋਗ ਸੇਵਾਵਾਂ ਹਾਸਲ ਕਰ ਸਕਦੇ ਹੋ। 403-404-3500 ਫੋਨ ਨੰਬਰ ਹੈ ਜੀ। ਪੰਜਾਬ ਇੰਸ਼ੋਰੈਂਸ

0: ਤੋਂ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ। ਮਦਰ ਇੰਡੀਆ ਰੈਸਟੋਰੈਂਟ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਉਣ ਲਈ ਤੁਸੀਂ ਮਦਰ ਇੰਡੀਆ ਰੈਸਟੋਰੈਂਟ ਯਾਦ ਰੱਖੋ। ਦੇਸੀ ਘਿਓ ਵਿੱਚ ਬਣੀਆਂ ਦਾਲਾਂ ਸਬਜ਼ੀਆਂ ਖਾਣ ਲਈ 24 ਘੰਟੇ ਆਰਡਰ ਕਰਨ ਲਈ ਜਾਂ ਬੈਠ ਕੇ ਜਾ ਕੇ ਖਾਣ ਲਈ ਮਦਰ ਇੰਡੀਆ ਰੈਸਟੋਰੈਂਟ ਸਿਟੀ ਸਕੇਪ ਲੈਂਡਿੰਗ ਦੇ ਵਿੱਚ ਇਹ ਰੈਸਟੋਰੈਂਟ ਜੋ 24 ਘੰਟੇ 7 ਦਿਨ ਖੁੱਲ੍ਹਦਾ ਜੀ। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਦੇ ਵਿੱਚ ਪਿਕਸਲ ਫੋਟੋ ਸਟੂਡੀਓ ਜਿੱਥੋਂ ਤੁਸੀਂ ਫੈਮਿਲੀ ਫੋਟੋ ਅਤੇ ਬਿਜ਼ਨਸ ਹੈੱਡਸ਼ੋਟਸ ਹੋਰ ਈਵੈਂਟ ਫੋਟੋਗ੍ਰਾਫੀ ਅਤੇ ਖਾਸ ਗੱਲ ਕਿ ਪਾਸਪੋਰਟ ਫੋਟੋ ਸਿਰਫ $7 ਦੇ ਵਿੱਚ ਬਣਾ ਕੇ ਦੇਣਗੇ ਪਿਕਸਲ ਫੋਟੋ ਸਟੂਡੀਓ। ਰੇਡੀਓ ਸੁਰ ਸੰਗਮ 'ਤੇ ਜੀ ਸਮਾਂ ਹੋ ਗਿਆ ਕਿ ਗੱਲਬਾਤ ਸ਼ੁਰੂ ਕਰੀਏ ਪੰਜਾਬ ਤੋਂ ਜਤਿੰਦਰ ਪੰਨੂ ਜੀ ਦੇ ਨਾਲ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
1: ਸ਼ੁਕਰੀਆ ਕੁਲਦੀਪ ਜੀ, ਸਤਿ ਸ਼੍ਰੀ ਅਕਾਲ।
0: ਪੰਨੂ ਸਾਹਿਬ ਸ਼ੁਰੂਆਤ ਕਰਦੇ ਹਾਂ ਜੀ, ਗਰਮੀਆਂ ਜਦੋਂ ਆਉਂਦੀਆਂ ਨੇ ਤਾਂ ਪਾਣੀਆਂ ਦੀ ਗੱਲ ਛੇੜ ਪੈਂਦੀ ਹੈ। ਭਾਰਤ ਸਰਕਾਰ ਨੇ ਕੋਈ ਸਕੀਮ ਇਹੋ ਜਿਹੀ ਕੱਢੀ ਹੈ ਜਿਹਦੇ ਵਿੱਚ ਕਹਿੰਦੇ ਕਿ ਚਨਾਹ ਦਰਿਆ ਉਹਨੂੰ ਬਿਆਸ ਨਾਲ ਜੋੜਨਾ, ਹੋਰ ਦਰਿਆ ਵੀ ਇੱਧਰ ਉੱਧਰ ਜੋੜਨੇ ਆ। ਅਤੇ ਪਹਿਲੀ ਨਜ਼ਰੇ ਲੱਗਦਾ ਤਾਂ ਇਸ ਤਰ੍ਹਾਂ ਜਿਵੇਂ ਕੋਈ ਜ਼ਿਮੀਂਦਾਰ ਖੇਤਾਂ ਨੂੰ ਨੱਕੇ ਮੋੜਨ ਗਿਆ ਹੋਵੇ ਅਤੇ ਇੱਕ ਬੰਦ ਕਰਕੇ ਦੂਸਰਾ ਮੋੜ ਦੇਣਾ, ਇੱਧਰ ਨੂੰ ਕਰ ਦੇਣਾ, ਜਿਵੇਂ ਇੰਨਾ ਸੌਖਾ ਹੀ ਕੰਮ ਹੋਵੇ। ਬੜੀ ਐਂਬੀਸ਼ੀਅਸ ਪਲੈਨ ਲੱਗਦੀ ਹੈ। ਇਹ ਕੀ ਹੈ? ਅਤੇ ਇੱਕ ਚਨਾਹ ਦਰਿਆ ਜੋ ਕਿ ਪੰਜਾਬ ਦੇ ਨਾਮ ਦੇ ਵਿੱਚ ਜਿਹੜੇ ਦਰਿਆ ਨੇ ਉਹਨਾਂ ਵਿੱਚੋਂ ਇੱਕ ਹੈ, ਇਹਨੂੰ ਚਨਾਹ ਕਹਿਣਾ ਕਿ ਚਨਾਬ ਕਹਿਣਾ ਜਿਵੇਂ ਕਿਹਾ ਜਾ ਰਿਹਾ?
1: ਪ੍ਰਦੀਪ ਜੀ, ਪਹਿਲਾਂ ਮੈਂ ਤੁਹਾਡੀ ਇਸੇ ਗੱਲ ਦਾ ਜਵਾਬ ਦੇ ਦਿਆਂ। ਅਸਲ ਗੱਲ ਇਹ ਆ ਕਿ ਜਿਹੜਾ ਸਿੰਧ ਆ, ਸਾਡੇ ਪਾਸੇ ਸਿੰਧ ਆ ਤੇ ਪੱਛਮ ਵਾਲੇ ਪਾਸੇ ਹਿੰਦ ਆ, ਬੋਲਣ ਦੇ ਢੰਗ ਦਾ ਫਰਕ ਹੁੰਦਾ। ਉਹੋ ਹੀ ਗੱਲ ਅੱਗੇ ਜਾ ਕੇ ਉੱਧਰ ਬਦਲ ਜਾਂਦੀ ਹੈ। ਇਸੇ ਤਰ੍ਹਾਂ ਜਿਹੜਾ ਚਨਾਬ ਆ ਉਹ ਸਾਡੇ ਵਾਲੇ ਪਾਸੇ ਚਨਾਬ ਆ, ਜਦੋਂ ਟੱਪ ਕੇ ਕਸ਼ਮੀਰ ਵਾਲੇ ਪਾਸੋਂ ਗੱਲ ਕਰੀਦੀ ਹੈ ਤੇ ਚਨਾਹ ਹੋ ਜਾਂਦਾ। ਇੱਥੇ ਪੰਜਾਬ ਦੇ ਵਿੱਚ ਬਹੁਤੇ ਲੋਕ ਜਾਣਦੇ ਆ ਕਿ ਇੱਕੋ ਦੁਆਬਾ, ਇੱਕ ਦੁਆਬਾ ਨਹੀਂ, ਇੱਥੇ 6-7 ਦੁਆਬੇ ਆ। ਇੱਕ ਦੁਆਬਾ ਉਹ ਆ ਜਿਹੜਾ ਬਿਆਸ ਤੇ ਸਤਲੁਜ ਦੇ ਵਿਚਾਲੇ ਆ, ਇਹਨੂੰ ਬਿਸਤ ਦੁਆਬ ਕਹਿੰਦੇ ਆ। ਬਿਆਸ ਦਾ ਬੰਬੇ ਸਿਆਹੀ ਲਿਖ ਕੇ ਤੇ ਸਤਲੁਜ ਦਾ ਸੱਤ ਲੈਂਦੇ ਆ। ਇਹਦੇ ਤੋਂ ਹੇਠਾਂ ਮੁੜ ਕੇ ਮਾਝਾ ਜਿਹਨੂੰ ਅਸੀਂ ਕਹਿੰਦੇ ਹਾਂ, ਮਾਝੇ ਦਾ ਮਤਲਬ ਵਿਚਕਾਰਲੇ ਹੁੰਦਾ ਤੇ ਦੁਆਬਾ ਵੀ ਦੋ ਆਬ ਯਾਨੀ ਦੋ ਦਰਿਆਵਾਂ ਦੇ ਵਿਚਕਾਰਲੇ, ਮਾਝਾ ਮੰਝਲਾ ਵਿਚਕਾਰਲਾ। ਪਰ ਉਹਨੂੰ ਜੋਗ੍ਰਾਫਿਕਲ ਬੋਲੀ ਦੇ ਵਿੱਚ ਜਿਹੜਾ ਬਾਰੀ ਦੁਆਬ ਕਹਿੰਦਾ, ਬਾਰੀ ਦਾ ਮਤਲਬ ਬਾਬਾ ਬਿਆਸ ਦਾ ਤੇ ਰਾਵੀ ਦਾ ਰਾਰਾ ਲੀਲਾ, ਉਹਨੂੰ ਬਾਰੀ ਦੁਆਬ ਕਹਿੰਦੇ ਆ। ਉੱਥੇ ਨਹਿਰਾਂ ਵੀ ਅਪਰ ਬਾਰੀ ਦੁਆਬ, ਲੋਅਰ ਬਾਰੀ ਦੁਆਬ ਨੇ। ਇਦੋਂ ਅਗਲਾ ਜਿਹੜਾ ਰਾਵੀ ਤੇ ਚਨਾਬ ਦੇ ਵਿਚਕਾਰਲਾ ਇਲਾਕਾ, ਇਹਨੂੰ ਰਚਨਾ ਦੁਆਬ ਕਹਿੰਦੇ ਆ। ਰਾਵੀ ਦਾ ਰਾਰਾ ਲੈ ਲਿਆ ਤੇ ਚਨਾਬ ਦਾ ਚਨਾਹ ਲੈ ਲਿਆ। ਜਿਹੜਾ ਉਦੋਂ ਅਗਲਾ ਇਲਾਕਾ ਚਨਾਬ ਦੇ ਤੇ ਜੇਹਲਮ ਦੇ ਵਿਚਾਲੇ ਦਾ, ਉਹਨੂੰ ਝੱਜ ਦੁਆਬ ਕਹਿੰਦੇ ਆ, ਕਿਉਂਕਿ ਉੱਥੇ ਚਨਾਬ ਨੂੰ ਚਨਾਬ ਨੇ ਚਨਾਹ ਕਹਿੰਦੇ ਝੱਜੇ ਨਾਲ, ਉਹਦਾ ਝੱਜਾ ਲੈ ਕੇ ਤੇ ਜੇਹਲਮ ਨਾਲ ਜੋੜ ਕੇ ਤੇ ਝੱਜ ਕਰਤਾ ਗਿਆ। ਉਹਦਾ ਝੱਜ ਦੁਆਬ ਹੈ। ਇੱਥੇ ਬਹੁਤ ਸਾਰੇ ਜੱਟਾਂ ਦੇ ਵਿੱਚ ਗੋਤ ਵੀ ਹੈਗੀ ਹੈ, ਝੱਜ ਇਹ ਉੱਥੋਂ ਹੀ ਆਈ ਹੈ। ਇਸ ਕਰਕੇ ਜਿਹੜਾ ਨਾ ਸਾਡੇ ਪਾਸੇ ਉਹ ਚਨਾਬ ਹੈ, ਪਰਲੇ ਪਾਸੇ ਉਹ ਜਿਹੜਾ ਤੁਸੀਂ ਸੁਣਿਆ ਹੋਵੇਗਾ ਪਾਣੀ ਇਸ਼ਕ ਚਨਾਬ ਦਾ ਜਾਦੂਗਰ ਵਹੇ, ਉਹ ਚਨਾਹ ਲਹਿਰ ਪਰਲੇ ਪਾਸੇ ਵਰਤਿਆ ਜਾਂਦਾ। ਹੁਣ ਇਹਦੇ ਤੋਂ ਅਗਲੀ ਗੱਲ ਮੈਂ ਇਹ ਦੱਸਾਂ ਕਿ ਜਦੋਂ ਪਰਸੋਂ ਇਹ ਖ਼ਬਰ ਆਈ ਕਿ ਭਾਰਤ ਸਰਕਾਰ ਚਨਾਬ ਦਰਿਆ ਨੂੰ ਬਿਆਸ ਨਾਲ ਜੋੜਨ ਲੱਗੀ ਹੈ, ਤੇ ਮੈਂ ਵੀ ਹੈਰਾਨ ਹਾਂ ਕਿ ਚਨਾਬ ਦੇ ਵਿਚਾਲੇ ਤਾਂ ਰਾਵੀ ਆਉਂਦਾ, ਚਨਾਬ ਰਾਵੀ ਤੋਂ ਉੱਪਰ ਦੇ ਟਾਪੇ ਜਾਂ ਥੱਲੇ ਹੁੰਦੇ ਲੰਘ ਕੇ ਬਿਆਸ ਨਾਲ ਜੁੜੂਗਾ, ਇਹ ਕਿੱਦਾਂ? ਫਿਰ ਕੱਲ ਗੱਲ ਸਪਸ਼ਟ ਹੋਈ ਕਿ ਜੰਮੂ ਕਸ਼ਮੀਰ ਤੋਂ ਸਿੱਧਾ ਪੰਜਾਬ ਵੱਲ ਨਹੀਂ ਜੋੜਿਆ ਜਾਣਾ, ਇਹ ਸਾਰਾ ਜੋੜ ਜਿਹੜਾ ਗਿਆ ਹਿਮਾਚਲ ਪ੍ਰਦੇਸ਼ ਹੋਣਾ। ਅਸਲ ਗੱਲ ਇਹ ਹੈ ਕਿ ਰਾਵੀ ਨਿਕਲਦਾ ਚੰਬੇ ਡਲਹੌਜੀ ਤੋਂ ਥੋੜਾ ਜਿਹਾ ਅੱਗੇ ਜਾ ਕੇ, ਜਿਹੜਾ ਚਨਾਬ ਹੈ ਉਹ ਉੱਤੇ ਉੱਤੇ ਉੱਧਰੋਂ ਜੰਮੂ ਕਸ਼ਮੀਰ ਵੱਲੋਂ ਚੜ੍ਹਦੇ ਵੱਲ ਨੂੰ ਯਾਨੀ ਪੂਰਬ ਵੱਲ ਨੂੰ ਤੁਰਿਆ ਆਉਂਦਾ, ਈਸਟ ਵੱਲ ਨੂੰ, ਤੇ ਇਸ ਰਾਵੀ ਜਿੱਥੋਂ ਨਿਕਲਦਾ ਇਹਦੇ ਤੋਂ ਵੀ ਗਾਂਹ ਲੰਘ ਕੇ ਜਾ ਕੇ ਲਾਹੌਰ ਸਪੀਤੀ ਜ਼ਿਲ੍ਹੇ ਚੋਂ ਨਿਕਲਦਾ ਹਿਮਾਚਲ ਪ੍ਰਦੇਸ਼ ਚੋਂ। ਇੱਧਰੋਂ ਸਾਡਾ ਜਿਹੜਾ ਬਿਆਸ ਹੈ ਇਹ ਤੁਰਦਾ ਤੁਰਦਾ ਕੁੱਲੂ ਮਨਾਲੀ ਦੇ ਕੋਲ ਪਹੁੰਚ ਜਾਂਦਾ, ਇਹ ਉੱਧਰ ਦੂਸਰੇ ਪਾਸੇ ਨੂੰ ਹੋ ਜਾਂਦਾ। ਇਹਨਾਂ ਦੋਵਾਂ ਦਾ ਜਿਹੜਾ ਵਿਚਕਾਰਲਾ ਲਿੰਕ ਹੈ ਉਹ ਉੱਧਰੋਂ ਲਾਹੌਰ ਸਪੀਤੀ ਜ਼ਿਲ੍ਹੇ ਦੇ ਵਿੱਚੋਂ ਇੱਕ ਥਾਂ ਤੋਂ ਮੋੜ ਕੱਟ ਕੇ ਨੇੜੇ ਆਉਂਦਾ, ਤੇ ਉੱਥੋਂ ਹੀ ਇੱਧਰ ਜਿਹੜਾ ਹਿਮਾਚਲ ਪ੍ਰਦੇਸ਼ ਦਾ ਮੰਡੀ ਜ਼ਿਲ੍ਹਾ ਜਿਹਦੇ ਤੋਂ ਅੱਗੇ ਪਾਲਮਪੁਰ ਨੂੰ ਮੁੜ ਜਾਈਦਾ, ਉਸ ਮੰਡੀ ਜ਼ਿਲ੍ਹੇ ਦੇ ਵਿੱਚੋਂ ਬਿਆਸ ਲੰਘਾ, ਇਹਨਾਂ ਦੋਵਾਂ ਦਾ ਲਾਂਘਾ ਆਪੋ ਵਿੱਚ 8 ਕਿਲੋਮੀਟਰ ਦਾ ਫਾਸਲਾ ਰਹਿ ਜਾਂਦਾ। ਉੱਥੋਂ ਇੱਕ ਟਨਲ ਬਣਾਉਣਗੇ ਜਿਹੜੇ

0: ਰਾਵੀ ਇਹ ਦਰਿਆ ਦੇ ਮੁੱਢ ਤੋਂ ਵੀ ਕੋਈ 50 ਕਿਲੋਮੀਟਰ ਜਾਂ 100 ਕਿਲੋਮੀਟਰ ਉੱਪਰ ਜਾ ਕੇ ਤੇ ਉੱਪਰੋਂ ਸਿੱਧੇ ਉਹਦੇ ਤੋਂ ਚਨਾਬ ਤੋਂ ਇੱਧਰ ਨੂੰ ਮੰਡੀ ਨੂੰ ਜੋੜ ਦਿੱਤੀ ਜਾਵੇਗੀ। ਚਨਾਬ ਚ ਤਾਂ ਮੰਡੀ ਨਹੀਂ, ਤਾਂ ਪਾਣੀ ਆਪਣੇ ਆਪ ਰਵਾਨੀ ਨਾਲ ਸਿੱਧਾ ਬਿਆਸ ਵਿੱਚ ਆਜੂਗਾ। ਇਸ ਪਾਣੀ ਦਾ ਬਿਆਸ ਦੇ ਵਿੱਚ ਆਏਗਾ ਸਾਨੂੰ ਪੰਜਾਬ ਨੂੰ ਵੀ ਫਾਇਦਾ ਹੋਊ ਤੇ ਫਿਰ ਜੇ ਇੱਧਰ ਫਾਇਦਾ ਹੋਵੇ ਤੇ ਉਹਨਾਂ ਦਾ ਜਿਹੜਾ ਪਲਾਨ ਆ ਅਜੇ ਤੱਕ ਉਹਨਾਂ ਦੱਸਿਆ ਨਹੀਂ, ਪਰ ਹੋ ਸਕਦਾ ਕਿ ਇਧਰੋਂ ਇਹ ਪਾਣੀ ਦੇ ਕੇ ਦੂਜੇ ਪਾਸੇ ਦੇ ਬਰਦੇ ਸਤਲੁਜ ਦੇ ਵਿੱਚੋਂ ਹੋਰਨਾਂ ਪਾਸਿਆਂ ਵਾਸਤੇ ਮੰਗਣ। ਅਜੇ ਉਹ ਜੀ ਕੋਈ ਗੱਲ ਨੀ, ਅਜੇ ਮੁੱਢਲੇ ਤੌਰ ਤੇ ਸਿਰਫ ਇੰਨੀ ਗੱਲ ਆਈ ਆ ਕਿ ਚਨਾਬ ਦਰਿਆ ਨੂੰ ਉਧਰੋਂ ਹਿਮਾਚਲ ਪ੍ਰਦੇਸ਼ ਤੋਂ ਜੋੜ ਕੇ ਉਹਦਾ ਪਾਣੀ ਇੱਧਰ ਲਿਆਂਦਾ ਜਾਣਾ ਤਾਂ ਕਿ ਪਾਕਿਸਤਾਨ ਨੂੰ ਪਾਣੀ ਬਿਲਕੁਲ ਨਾ ਦਿੱਤਾ ਜਾਵੇ। ਜਿਹੜੇ ਦੋ ਦਰਿਆ ਹੋਰ ਪਾਕਿਸਤਾਨ ਨੂੰ ਪਾਣੀ ਦਿੰਦੇ ਆ, ਜੇਹਲਮ ਤੇ ਸਿੰਧ, ਉਹਨਾਂ ਦੋਵਾਂ ਦੇ ਮਾਮਲੇ ਚ ਪਹਿਲੇ ਸਰਕਾਰ ਫੈਸਲਾ ਕਰ ਚੁੱਕੀ ਆ ਕਿ ਉਹਨਾਂ ਦੋਵਾਂ ਦੇ ਉੱਤੇ ਡੈਮ ਬਣਾ ਕੇ ਤੇ ਪਾਣੀ ਪਿੱਛੇ ਦਾ ਪਿੱਛੇ ਹੀ ਇੱਧਰ ਨੂੰ ਰੋਕ ਕੇ ਤੇ ਨੇੜਲੇ ਸ਼ਹਿਰਾਂ ਨੂੰ ਵੀ ਸਪਲਾਈ ਕੀਤੀ ਜਾਊ, ਜੰਮੂ ਕਸ਼ਮੀਰ ਦੇ ਇਲਾਕਿਆਂ ਨੂੰ ਵੀ, ਤੇ ਉਹ ਪਾਣੀ ਅੱਗੋਂ ਭਾਰਤ ਦੇ ਜਿਹੜੇ ਹੈਗੇ ਨੇ ਇਹ ਇਲਾਕੇ ਪੰਜਾਬ ਵਾਲੇ ਇਹਨਾਂ ਨੂੰ ਤੇ ਹੋਰ ਪਾਸਿਆਂ ਨੂੰ ਵੀ ਟਨਲ ਦੇ ਰਾਹੀਂ ਲਿਆਉਣ ਦਾ ਯਤਨ ਕੀਤਾ ਜਾਊਗਾ। ਤੋ ਇਹ ਅਜੇ ਸ਼ੁਰੂਆਤ ਮੰਨਣੀ ਚਾਹੀਦੀ ਆ ਚਨਾਬ ਨੂੰ ਬਿਆਸ ਨਾਲ ਜੋੜਨ ਦੀ, ਇਹਦੇ ਤੋਂ ਅੱਗੇ ਹੋਰ ਕੁਝ ਏਦਾਂ ਦੇ ਪ੍ਰੋਜੈਕਟ ਵੀ ਆ ਸਕਦੇ ਆ।
1: ਪੰਨ ਸਾਹਿਬ, ਅਗਲੀ ਖਬਰ ਜਿਹੜੀ ਹੈ ਜੀ ਇਹਦੇ ਨਾਲ ਰਲਦੀ ਮਿਲਦੀ, ਅਸੀਂ ਪਹਿਲਾਂ ਵੀ ਕਰ ਚੁੱਕੇ ਹਾਂ ਤੇ ਜਿਸ ਤਰ੍ਹਾਂ ਦੇ ਹਾਲਾਤ ਨੇ ਉਹ ਫਿਰ ਇਸ ਤਰ੍ਹਾਂ ਵਾਪਰ ਗਿਆ ਕਿ ਏਅਰ ਇੰਡੀਆ ਦੀ ਉਡਾਨ ਕਹਿੰਦੇ 7-8 ਘੰਟੇ ਹਵਾ ਦੇ ਵਿੱਚ ਰਹਿ ਕੇ ਤੇ ਵਾਪਸ ਫਿਰ ਘਰ ਨੂੰ ਆ ਗਿਆ ਜੀ, ਇਹ ਕੀ ਕੀ ਮਸਲਾ ਬਣਿਆ?
0: ਦੇਖੋ ਏਅਰ ਇੰਡੀਆ ਜਿਹੜੀ ਆ ਉਹ ਜਿਹੋ ਜਿਹੇ ਹਾਲਾਤ ਚੋਂ ਚੱਲਦੀ ਪਈ ਆ, ਤੁਸੀਂ ਸਾਰੇ ਸਮਝਦੇ ਹੋ ਕਿ ਬਹੁਤੀ ਗੱਲ ਲੁਕੀ ਹੋਈ ਤਾਂ ਹੈ ਨੀ ਉਹਨਾਂ ਦੇ ਵਿੱਚ, ਪ੍ਰਬੰਧ ਇੰਨੀਆਂ ਕੁ ਕਮਜ਼ੋਰੀਆਂ, ਇੰਨੀਆਂ ਕੁ ਜਿਹੜੀਆਂ ਭੁੱਲਾਂ ਨੇ, ਅਫਸਰਸ਼ਾਹੀ ਭਾਲੂ ਹੋ ਰਹੀ ਉਹਨੂੰ ਖਾ ਗਈ ਏਅਰ ਇੰਡੀਆ ਨੂੰ। ਕੈਨੇਡਾ ਨੇ ਵੀ ਪਾਰਲੀਮੈਂਟ ਚ ਬਹਿਸਾਂ ਕੀਤੀਆਂ ਤੇ ਆਪਣੇ ਵਾਸਤੇ ਛੋਟਾ ਮੰਗੀਆਂ ਕਿ ਪਾਰਲੀਮੈਂਟ ਮੈਂਬਰਾਂ ਨੂੰ ਇੰਨੀ ਛੋਟ ਚਾਹੀਦੀ ਤੇ ਮੰਤਰੀਆਂ ਨੂੰ ਇੰਨੀ ਚਾਹੀਦੀ ਆ। ਕਦੇ ਕਿਸੇ ਨੇ ਇਹ ਨੀ ਸੋਚਿਆ ਕਿ ਇਹ ਏਅਰਲਾਈਨ ਵੀ ਬਚਾਉਣੀ ਆ। ਹੁਣ ਉਹ ਬੜੀ ਮੰਦੀ ਹਾਲਤ ਵਿੱਚ ਆ, ਇਹ ਮੰਦੀ ਹਾਲਤ ਵਿੱਚ ਹੋਣ ਕਰਕੇ ਇਹਨਾਂ ਵੇਚ ਦਿੱਤੀ ਏਅਰ ਇੰਡੀਆ ਲੈ ਲਈ ਟਾਟਾ ਗਰੁੱਪ ਨੇ। ਟਾਟਾ ਜੇ ਤੇ ਰਤਨ ਦਾ ਟਾਟਾ ਜਿਉਂਦੇ ਰਹਿੰਦੇ ਤੇ ਉਹਨਾਂ ਸੰਭਾਲ ਲੈਣੀ ਸੀ, ਉਹਨਾਂ ਦੀ ਡੈਥ ਹੋ ਗਈ। ਮਗਰੋਂ ਹੁਣ ਇਸ ਏਅਰ ਇੰਡੀਆ ਚ ਅਫਸਰਸ਼ਾਹੀ ਪੁਰਾਣੀ ਜਿਹੜੀ ਵਿੱਚ ਲੱਗੀ ਸੀ ਉਹ ਸਾਰੀ ਮਿਲੀ ਆ, ਉਹ ਅਜੇ ਵੀ ਅੱਡਾਂ ਚ ਪਸ ਪਈ ਆ, ਕੰਮ ਕਰਨ ਨੂੰ ਕੋਈ ਤਿਆਰ ਨਹੀਂ। ਕੱਲ ਇਹ ਵੀ ਆਰਡਰ ਆ ਗਿਆ ਕਿ ਭਾਰਤ ਦੇ ਅੰਦਰ ਚੱਲਦੀਆਂ ਜਿਹੜੀਆਂ ਡੋਮੈਸਟਿਕ ਫਲਾਈਟਸ ਆ ਉਹਨਾਂ ਚੋਂ 800 ਫਲਾਈਟਾਂ ਹੁਣ ਏਅਰ ਇੰਡੀਆ ਨੇ ਅੱਜ ਤੋਂ ਰੋਕ ਦੇਣੀਆਂ ਨੇ। ਇਹਦਾ ਮਤਲਬ ਏਅਰ ਇੰਡੀਆ ਦੇ ਦੇਸ਼ ਦੇ ਅੰਦਰ ਵੀ ਆਪਰੇਸ਼ਨ ਘੱਟ ਚੱਲਣਗੇ, ਇਹਦਾ ਵੀ ਫਰਕ ਪੈ ਗਿਆ। ਦੂਸਰਾ ਵਿਦੇਸ਼ਾਂ ਜਿਹੜਾ ਚੱਲਦਾ, ਕੱਲ ਇੱਥੋਂ ਫਲਾਈਟ ਚਲੀ ਗਈ, ਦਿੱਲੀ ਤੋਂ ਚੱਲੀ ਸਾਨ ਫਰਾਂਸਿਸਕੋ ਜਾਣੀ ਸੀ। ਇਹ ਫਲਾਈਟ ਜਦੋਂ ਚੀਨ ਦੇ ਅਸਮਾਨ ਤੇ ਪਹੁੰਚੀ ਪਤਾ ਲੱਗਾ ਕਿ ਜਹਾਜ਼ ਦੇ ਵਿੱਚ ਕੁਝ ਨੁਕਸ ਆ, ਕਹਿੰਦੇ ਜੀ ਵਾਪਸ ਮੋੜ ਲਓ। ਉਹਨੂੰ ਵਾਪਸ ਮੋੜ ਕੇ ਫਿਰ ਦਿੱਲੀ ਲੈ ਗਏ, 4 ਘੰਟੇ ਉੱਡ ਚੁੱਕੀ ਸੀ, 4 ਘੰਟੇ ਵਾਪਸ ਆਏ, 8 ਘੰਟੇ ਉਹ ਮੁਸਾਫਰ ਜਿਹੜੇ ਆ ਉਹਨਾਂ ਦੀ ਜਾਨ ਸੂਲੀ ਤੇ ਟੰਗੀ ਰਹੀ ਕਿ ਕੀ ਬਣੇਗਾ। ਇਹਦੇ ਤੋਂ ਪਹਿਲਾਂ ਅਜੇ ਪਿਛਲੇ ਮਹੀਨੇ ਦੀ ਗੱਲ ਆ, ਉੱਥੋਂ ਹੀ ਜਾ ਕੇ ਇੱਕ ਫਲਾਈਟ ਮੁੜ ਕੇ ਆਈ ਸੀ, ਪਰ ਉਹਦਾ ਕਾਰਨ ਉਹ ਸੀ ਜਹਾਜ਼ ਵਿੱਚ ਮਸ਼ੀਨਰੀ ਦੇ ਤੌਰ ਤੇ ਟੈਕਨੀਕਲੀ ਕੋਈ ਨੁਕਸ ਨਹੀਂ ਸੀ। ਹੋਇਆ ਇਹ ਕਿ ਜਦੋਂ ਜਹਾਜ਼ ਚੀਨ ਦੀ ਹੱਥ ਤੇ ਚਲਾ ਗਿਆ ਤੇ ਉਹਨਾਂ ਦੇ ਏਅਰ ਟ੍ਰੈਫਿਕ ਕੰਟਰੋਲ ਨੇ ਤੇ ਜਿਹੜੀਆਂ ਟਰੈਕਿੰਗ ਏਜੰਸੀਆਂ ਨੇ, ਜਿੰਨੀਆਂ ਸਾਰੀਆਂ ਸਾਈਟਾਂ ਨੇ, ਉਹਨਾਂ ਸਾਰੀਆਂ ਨੇ ਰੌਲਾ ਪਾ ਦਿੱਤਾ ਕਿ ਜਹਾਜ਼ ਤਾਂ ਗਲਤ ਡਾਕੂਮੈਂਟ ਦੇ ਉੱਤੇ ਫਲਾਈ ਕਰ ਰਿਹਾ। ਗੱਲ ਵਿੱਚੋਂ ਕੀ ਸੀ ਕਿ ਜਹਾਜ਼ ਇੱਕੋ ਕੰਪਨੀ ਦੇ ਰਲਦੇ ਮਿਲਦੇ ਨਾ, ਪਰ ਉਹਨਾਂ ਚ ਮਾਡਲ ਚ ਫਰਕ ਹੁੰਦਾ। ਕੁਝ ਜਹਾਜ਼ ਇਹੋ ਜਿਹੇ ਆ ਜਿਨ੍ਹਾਂ ਦੇ ਵਿੱਚ ਮੁਸਾਫਰ ਵੱਧ ਬੈਠ ਸਕਦੇ ਆ ਪਰ ਉਹ ਡਿਸਟੈਂਸ ਯਾਨੀ ਪੈਂਡਾ ਘੱਟ ਕਰ ਸਕਦੇ ਆ, ਕੁਝ ਇਹੋ ਜਿਹੇ ਆ ਜਿਨ੍ਹਾਂ ਚ ਪੈਂਡਾ ਵੱਧ ਕਰਨ ਦੀ ਸਮਰੱਥਾ ਹੈਗੀ ਆ ਪਰ ਮੁਸਾਫਰ ਘੱਟ ਬੈਠ ਸਕਦੇ ਆ। ਉਹਨਾਂ ਨੇ ਕੀਤਾ ਇਹ ਕਿ ਪਹਿਲਾਂ ਜਿਹੜਾ ਰੂਟ ਸੀਗਾ ਉਹ ਸਾਰੇ ਦਾ ਸਾਰਾ ਉੱਥੋਂ ਅੱਗੇ ਤੱਕ ਕਲੀਅਰੈਂਸ ਲਈ ਕਿ ਸਾਡਾ ਫਲਾਣਾ ਜਹਾਜ਼ ਜਾਵੇਗਾ, ਮੁਸਾਫਰ ਵਿੱਚ ਬਹਿਣੇ ਸ਼ੁਰੂ ਹੋਏ। ਪਤਾ ਲੱਗਾ ਕਿ ਅੱਜ ਆਪਣੇ ਕੋਲ ਹੋਰ ਬੁਕਿੰਗ ਆ, ਇਹਨਾਂ ਨੇ ਬਗੈਰ ਦੱਸੇ ਤੋਂ ਜਹਾਜ਼ ਬਦਲ ਦਿੱਤਾ, ਦੂਸਰਾ ਜਹਾਜ਼ ਲਾ ਦਿੱਤਾ ਤੇ ਉਹਦੀ ਕਲੀਅਰੈਂਸ ਵਾਸਤੇ ਇਹ ਟ੍ਰੈਫਿਕ ਕੰਟਰੋਲ ਨੂੰ ਨਹੀਂ ਲਿਖਿਆ ਕਿ ਜਹਾਜ਼ ਚੇਂਜ ਕੀਤਾ। ਉੱਥੇ ਉਹੀ ਕਾਗਜ਼ ਚੱਲਦੇ ਰਹੇ

0: ਇਹਨਾਂ ਨੇ ਵੀ ਅਗਲੇ ਪਾਸੇ ਪਾਤੇ ਉਹੋ ਹੀ ਜਹਾਜ਼ ਜਿਹੜੇ ਪਹਿਲਾਂ ਸੀ ਜਿਹੜੇ ਕਾਗਜ਼ ਸੀਗੇ ਉਹ ਟਰੈਕਿੰਗ ਏਜੰਸੀਆਂ ਰਡਾਰ ਦੇ ਉੱਤੇ ਚੜ ਗਏ ਉਹੋ ਹੀ ਸਾਰੇ ਰਸਤੇ ਚ ਜਿੰਨੇ ਏਅਰ ਟ੍ਰੈਫਿਕ ਕੰਟਰੋਲ ਸੀ ਉੱਥੇ ਚਲੇ ਗਏ। ਜਦੋਂ ਜਹਾਜ਼ ਚੀਨ ਦੀ ਹੱਦ ਤੇ ਪਹੁੰਚਿਆ ਤੇ ਉਹਨਾਂ ਨੇ ਆਪੋ ਚ ਤਾਲਮੇਲ ਕਰਕੇ ਵੀ ਇਹਦਾ ਕੀ ਕਰਨਾ ਚਾਹੀਦਾ, ਫਿਰ ਉਹਨਾਂ ਨੇ ਕਹਿ ਦਿੱਤਾ ਗੌਰਮੈਂਟ ਆਫ ਇੰਡੀਆ ਨੂੰ ਕਿ ਤੁਹਾਡਾ ਜਹਾਜ਼ ਗਲਤ ਜਾ ਰਿਹਾ, ਇਹ ਚ ਮੁਸਾਫਰ ਵੱਧ ਨੇ। ਪਰ ਜਹਾਜ਼ ਦੀ ਕੈਟੇਗਰੀ ਉਹ ਹੈ ਜਿਹੜੀ ਇੰਨਾ ਲੰਮਾ ਪੈਂਡਾ ਨਹੀਂ ਕਰ ਸਕਦੀ, ਇਹ ਤਾਂ ਅਮਰੀਕਾ ਤੱਕ ਪਹੁੰਚਿਆ ਹੀ ਨਹੀਂ ਹੈ, ਤੁਸੀਂ ਕਿਉਂ ਭੇਜਤਾ? ਫਿਰ ਇਹਨਾਂ ਕੋਲ ਕੋਈ ਰਸਤਾ ਨਾ ਰਹੇਗਾ। ਇਹਨਾਂ ਨੇ ਜਹਾਜ਼ ਉੱਥੋਂ ਵਾਪਸ ਲਿਆਂਦਾ, ਆਖਿਆ ਜੀ ਇਨਕੁਆਇਰੀ ਕਰਾਵਾਂਗੇ, ਪਰ ਇਨਕੁਆਇਰੀ ਕਰਾਈ ਕੋਈ ਨਹੀਂ, ਕਿਉਂਕਿ ਉਹਨਾਂ ਨੇ ਇਹ ਵੀ ਗੱਲ ਨਾਲ ਕਹਿ ਦਿੱਤੀ ਸੀ ਉਦੋਂ ਚੀਨ ਵਾਲਿਆਂ ਨੇ ਵੀ ਜਹਾਜ਼ ਚਲਾ ਵੀ ਗਿਆ ਤੇ ਉੱਥੇ ਜਾ ਕੇ ਅਮਰੀਕਾ ਚ ਤੁਹਾਡਾ ਜਹਾਜ਼ ਅੰਪਾਊਂਡ ਹੋ ਜਾਣਾ, ਉਹਨਾਂ ਨੇ ਅੱਬਲ ਤੇ ਉਤਰਨ ਤੋਂ ਰੋਕਣਾ ਜੇ ਉਤਾਰ ਵੀ ਲੈਣ, ਕਿਉਂਕਿ ਉਹ ਮਨੁੱਖੀ ਜਾਨਾਂ ਦਾ ਸਵਾਲ ਹੈ। ਫਿਰ ਉਹ ਵਾਪਸ ਹੀ ਆਉਣ ਦੇਣਗੇ, ਕਿਉਂਕਿ ਤੁਸੀਂ ਬਹੁਤ ਵੱਡੀ ਗਲਤੀ ਕਰ ਰਹੇ, ਇੱਦਾਂ ਦੀ ਗਲਤੀ ਦਾ ਮਤਲਬ ਕੋਈ ਨੀ। ਇਹਨਾਂ ਆਖਿਆ ਸੀ ਪੜਤਾਲ ਕਰਾਵਾਂਗੇ, ਕਰਾਈ ਨੀ। ਫਿਰ ਉਹਦੇ ਤੋਂ ਇੱਕ ਹਫਤਾ ਪਹਿਲਾਂ ਇਹ ਘਟਨਾ ਵਾਪਰੀ ਕਿ ਇੱਕ ਜਹਾਜ਼ ਦੇ ਵਿੱਚ ਟੈਕਨੀਕਲ ਨੁਕਸ ਸੀ, ਇੱਥੋਂ ਜਾਪਾਨ ਨੂੰ ਉਡਾਤਾ ਦਿੱਲੀ ਤੋਂ, ਉਹ ਤਕਰੀਬਨ 8 ਘੰਟੇ ਲੰਮੀ ਫਲਾਈਟ ਆ। ਇਹਨਾਂ ਨੇ ਸਾਰੇ ਰਸਤੇ ਮੁਸਾਫਰਾਂ ਨੂੰ ਨਹੀਂ ਦੱਸਿਆ ਜਿਨ੍ਹਾਂ ਦੀ ਜਾਨ ਖਤਰੇ ਸੀ, ਉੱਥੇ ਜਾ ਕੇ ਉਤਰ ਗਏ। ਉਤਰਨ ਤੋਂ ਬਾਅਦ ਫਿਰ ਪਾਇਲਟ ਜਿਹੜੇ ਸੀ ਉਹਨਾਂ ਸਲਾਹ ਕਰਕੇ ਵਾਪਸੀ ਵਾਸਤੇ ਉਡਾ ਦਿੱਤਾ, ਮੁਸਾਫਰਾਂ ਨੂੰ ਫਿਰ ਨਹੀਂ ਦੱਸਿਆ। ਉਹ ਜਹਾਜ਼ ਦਿੱਲੀ ਆ ਗਿਆ ਤੇ ਫਿਰ ਰੌਲਾ ਪੈ ਗਿਆ ਕਿ ਉਹ ਟੈਕਨੀਕਲ ਨੁਕਸ ਆ, ਉਹ ਕਿਸੇ ਵੀ ਥਾਂ ਦੇ ਉੱਤੇ ਕਰੈਸ਼ ਹੋ ਸਕਦਾ ਸੀ। ਹੁਣ ਜਿਹੜੇ ਪਾਇਲਟ ਆ ਉਹਨਾਂ ਨੂੰ ਵੀ ਦੱਸ ਦੇਣਾ ਚਾਹੀਦਾ ਜੀ, ਆਖਿਰਕਾਰ ਉਹਨਾਂ ਦੀ ਆਪਣੀ ਜਾਨ ਵੀ ਤੇ ਖਤਰੇ ਚ ਪੈਂਦੀ ਹੈ, ਉਹ ਵੀ ਕਿਉਂ ਚੁੱਪ ਕੀਤੇ ਰਹੇ? ਪਤਾ ਨੀ ਨੌਕਰੀ ਦਾ ਇੰਨੇ ਮਾਮਲੇ, ਉਹ ਡਰਦੇ ਨੇ ਬੰਦੇ। ਬਾਅਦ ਵਿੱਚ ਗੱਲ ਸਾਰੀ ਨਿਕਲੀ ਕਿ ਪਤਾ ਲੱਗ ਚੁੱਕਾ ਸੀ ਜਹਾਜ਼ ਚ ਨੁਕਸ ਹੈ, ਇਹਦੇ ਬਾਵਜੂਦ ਜਾਂ ਤਾਂ ਏਅਰਲਾਈਨ ਨੇ ਕਰੂ ਤੋਂ, ਪਾਇਲਟਾਂ ਤੋਂ, ਏਅਰ ਹੋਸਟਸ ਤੋਂ ਗੱਲ ਲੁਕਾਈ ਹੈ, ਜਾਂ ਕੋਈ ਕਾਰਨ ਹੈ ਕਿ ਇੰਨੇ ਮੁਸਾਫਰ 300 ਤੋਂ ਵੱਧ ਜਾਣ ਲੱਗਿਆ ਵਿੱਚ ਤੇ ਇੰਨੇ ਮੁਸਾਫਰ ਆਉਣ ਲੱਗਿਆ ਵਿੱਚ, ਜੇ ਕੁਛ ਹੋ ਜਾਂਦਾ ਫਿਰ ਕੀ ਬਣਦਾ? ਇਨਕੁਆਇਰੀ ਉਹਦੀ ਵੀ ਆਖਿਆ ਸੀ ਕਰਾਵਾਂਗੇ, ਪਰ ਅਜੇ ਤੱਕ ਨਹੀਂ ਹੋਈ।
1: ਬਨੂ ਸਾਹਿਬ, ਪੰਜਾਬ ਦੇ ਵਿੱਚ ਬਹੁਤੀਆਂ ਪਾਰਟੀਆਂ, ਖਾਸ ਤੌਰ 'ਤੇ ਰੂਲਿੰਗ ਪਾਰਟੀ ਦਾ ਇਹ ਕਹਿਣਾ ਕਿ ਐੱਸ ਆਈ ਆਰ ਦੇ ਜ਼ਰੀਏ ਬਹੁਤ ਕੁਛ ਕੀਤਾ ਜਾ ਸਕਦਾ, ਅਤੇ ਭਾਜਪਾ ਇਸ ਐੱਸ ਆਈ ਆਰ ਦੇ ਜ਼ਰੀਏ ਪੰਜਾਬ ਵਿੱਚ ਸੱਤਾ ਹਥਿਆਉਣ ਦਾ ਯਤਨ ਕਰੇਗੀ। ਪਰ ਇਲੈਕਸ਼ਨ ਕਮਿਸ਼ਨ ਦੁਆਰਾ ਐੱਸ ਆਈ ਆਰ ਜੋ ਕਰਵਾਇਆ ਜਾ ਰਿਹਾ ਅਤੇ ਸੁਪਰੀਮ ਕੋਰਟ ਕਹਿੰਦੀ ਹੈ ਕਿ ਠੀਕ ਹੈ ਜੀ, ਇਹ ਕੰਮ ਠੀਕ ਹੋ ਰਿਹਾ, ਇਹਦੇ ਬਾਰੇ ਜ਼ਰਾ ਦੱਸੋ।
0: ਦੇਖੋ, ਐੱਸ ਆਈ ਆਰ ਬਾਰੇ ਇੱਕ ਪਟੀਸ਼ਨ ਗਈ ਸੀ ਸੁਪਰੀਮ ਕੋਰਟ ਚ, ਉਹਨਾਂ ਵੇਲੇ ਸਿਰ ਉਹ ਪਟੀਸ਼ਨ ਨਹੀਂ ਸੁਣੀ। ਪਟੀਸ਼ਨ ਤੇ ਬਿਹਾਰ ਦੀਆਂ ਚੋਣਾਂ ਤੋਂ ਪਹਿਲਾਂ ਦੀ, ਹੁਣ ਤੱਕ ਉਹ ਚੱਲਦੀ ਆਈ, ਇਹ ਲਮਕਾਉਂਦੇ ਰਹੇ। ਸੁਪਰੀਮ ਕੋਰਟ ਨੇ ਕਿਸੇ ਪਾਸੇ ਪਟੀਸ਼ਨ ਨਹੀਂ ਲਾਈ, ਪਹਿਲਾਂ ਕਹਿੰਦੇ ਸੀ ਚੋਣਾਂ ਉਹ ਲੈਣ ਦਿਓ। ਕੁਝ ਲੋਕਾਂ ਨੇ ਰੌਲਾ ਪਾਇਆ ਜੀ, ਇੱਥੇ 21 ਲੱਖ ਬੰਦੇ ਉਹ ਹੈ ਜਿਨ੍ਹਾਂ ਦੀਆਂ ਬੰਗਾਲ ਚ ਵੋਟਾਂ ਹੈਗੀਆਂ ਕਿ ਨਹੀਂ ਹੈਗੀਆਂ ਪਤਾ ਹੀ ਨਹੀਂ। ਜਿਹੜੇ ਤੁਸੀਂ ਜੱਜਾਂ ਕੋਲ ਕੰਮ ਸੌਂਪਿਆ, ਕਦੇ ਜੁਡੀਸ਼ੀਅਲ ਜੱਜ ਇਹ ਕੰਮ ਨਹੀਂ ਕਰਦੇ ਹੁੰਦੇ, ਇਹ ਕੰਮ ਤੇ ਐਡਮਿਨਿਸਟ੍ਰੇਟਿਵ ਨੇ, ਤੇ ਜੱਜ ਤੇ ਹਰ ਗੱਲ ਨੂੰ ਕਾਨੂੰਨ ਦੇ ਪੱਖ ਤੋਂ ਵੇਖਦੇ, ਇੱਕ ਇੱਕ ਵੋਟ ਦੇ ਉੱਤੇ 2-2 ਮਹੀਨੇ ਲਾਉਂਦੇ ਆ, ਤੇ 21 ਲੱਖ ਵੋਟਾਂ ਦਾ ਸਵਾਲ ਪਤਾ ਨੀ 15 ਸਾਲ ਲਾ ਦੇਣੇ ਆ, ਇਹ ਲੋਕ ਵੋਟਾਂ ਕਿੱਦਾਂ ਪਾਉਣਗੇ? ਕੱਲ ਨੂੰ ਜੇ ਕਹਿ ਦਿੱਤਾ ਜਾਵੇ ਕਹਿੰਦੇ ਇਹ ਵੋਟਾਂ ਠੀਕ ਹੈ, ਤੇ ਇਹਨਾਂ ਦਾ ਵੋਟ ਦਾ ਹੱਕ ਖੁੱਸਦਾ? ਇਹਦੇ ਉੱਤੇ ਸੁਪਰੀਮ ਕੋਰਟ ਦੇ ਜੱਜਾਂ ਨੂੰ ਕਹਿਣਾ ਚਾਹੀਦਾ ਸੀ ਕਿ ਕੰਮ ਛੇਤੀ ਨਿਬੇੜਿਆ ਜਾਵੇ, ਸਮਾਂ ਬੰਦ ਕਰਨਾ ਚਾਹੀਦਾ ਸੀ। ਉਹਨਾਂ ਨੇ ਇਹ ਨਹੀਂ ਕੀਤਾ, ਉਹਨਾਂ ਨੇ ਉਲਟਾ ਉੱਥੋਂ ਇੱਕ ਜੱਜ ਸਾਹਿਬ ਨੇ ਸੁਪਰੀਮ ਕੋਰਟ ਚੋਂ ਕਹਿ ਦਿੱਤਾ ਕੋਈ ਗੱਲ ਨੀ, ਜਿਸ ਵਾਰੀ ਵੋਟਾਂ ਨਾ ਪਾਉਣਗੇ ਤੇ ਅਗਲੀ ਵਾਰੀ ਪਾ ਲੈਣਗੇ। ਯਾਨੀ ਇਹ ਕੋਈ ਨਾਲ ਹੀ ਉਹਨਾਂ ਨੇ ਕਹਿ ਦਿੱਤਾ ਇਸ਼ਾਰਿਆਂ ਦੇ ਵਿੱਚ ਕਿ ਕੋਈ ਫੰਡਾਮੈਂਟਲ ਰਾਈਟ ਨੀ ਗਾ, ਤੁਸੀਂ ਵੋਟ ਪਾਉਣੀ ਪਾਤੀ ਨੀ ਤੇ ਨਾ ਸੀ। ਉਹਦੀ ਉਦੋਂ ਨੁਕਤਾਚੀਨੀ ਬਹੁਤ ਹੋਈ ਸੀ ਕਿ ਇਸ ਤਰ੍ਹਾਂ ਦੀ ਗੱਲ ਕਿਉਂ ਕਹਿ ਦਿੱਤੀ ਗਈ। ਫਿਰ ਉਦੋਂ ਪਤਾ ਲੱਗਾ ਕਿ ਇੱਥੇ ਬਿਹਾਰ ਦੇ ਵਿੱਚ ਸ਼ਾਇਦ 30 ਲੱਖ ਦੇ ਕਰੀਬ ਲੋਕਾਂ ਦੀਆਂ ਵੋਟਾਂ ਕੱਟੀਆਂ ਗਈਆਂ। ਜਦੋਂ ਬੰਗਾਲ ਚ ਗਏ ਤੇ ਇਹਦੇ ਤੋਂ ਵੀ ਕੁਝ ਲੱਖ ਵੱਧ ਗਏ। ਯੂਪੀ ਦੇ ਵਿੱਚ ਕਹਿੰਦੇ ਆ 1.5 ਕਰੋੜ ਤੋਂ ਵੱਧ ਲੋਕਾਂ ਦੀਆਂ ਵੋਟਾਂ ਜਿਹੜੀਆਂ ਉਹ ਕੱਟੀਆਂ ਗਈਆਂ ਨੇ। ਹੁਣ ਜਦੋਂ ਕੇਸ ਇਸ ਵੇਲੇ ਸੁਪਰੀਮ ਕੋਰਟ ਵਿੱਚ ਚੱਲਦਾ ਸੀ, ਇਹਦੇ ਦੌਰਾਨ ਖਬਰ ਆ ਗਈ ਕਿ ਅਜੇ ਤੱਕ ਭਾਰਤ ਦੇ 10 ਰਾਜਾਂ ਦੇ ਵਿੱਚ ਐਸ ਆਈ ਆਰ ਹੋਈ ਆ, ਜਿਨ੍ਹਾਂ ਚ 13 ਸਟੇਟਸ ਤੇ ਯੂਟੀਜ ਨੇ। ਇਹ ਸਟੇਟਸ ਤੇ ਯੂਟੀਜ ਰਲਾ ਕੇ ਤਾਂ 30 ਤੋਂ ਵੱਧ ਬਣਦੀਆਂ, ਅਜੇ 13 ਦੇ ਵਿੱਚ ਹੋਈ ਆ। ਤੇ ਹੁਣ ਤੱਕ ਦੀ ਗਿਣਤੀ ਮਿਣਤੀ ਦੇ ਮੁਤਾਬਕ ਕੁਲਦੀਪ ਜੀ, ਤੁਸੀਂ ਜਾਣ ਕੇ ਹੈਰਾਨ ਹੋਵੋਗੇ, 7,54,00,000 ਲੋਕਾਂ ਦੀਆਂ ਵੋਟਾਂ ਕੱਟੀਆਂ ਜਾ ਚੁੱਕੀਆਂ ਕਿ ਨਜਾਇਜ਼ ਨੇ। ਜਿਨ੍ਹਾਂ ਦੀਆਂ ਵੋਟਾਂ ਇਹ ਕਹਿ ਕੇ ਕੱਟੀਆਂ ਕਿ ਨਜਾਇਜ਼ ਨੇ, ਇਹਦਾ ਮਤਲਬ ਸਿਟੀਜ਼ਨ ਵੀ ਨਾ ਹੋਏ। ਹੁਣ ਜਿਹੜੇ 7,49,00,000 ਵੋਟ ਲੋਕ ਨਜਾਇਜ਼ ਗਏ ਗਏ, ਉਹ ਤਾਂ ਅਡਲਟ ਹੋਏ, ਉਹਨਾਂ ਦੇ ਘਰ ਚ ਕੁਝ ਬੱਚੇ ਵੀ ਹੋਣਗੇ। ਜੇ ਉਹਨਾਂ ਚੋਂ ਇੱਕ ਇੱਕ ਦੇ ਪਿੱਛੇ ਇੱਕ ਇੱਕ ਬੱਚਾ ਵੀ ਰਹਿ ਗਏ,

0: ਐਵਰੇਜ ਅਸੀਂ ਲਾ ਲਈਏ 7 ਕਰੋੜ 59 ਲੱਖ ਦੇ ਨਾਲ 7 ਕਰੋੜ ਹੀ ਹੋਰ ਲਾ ਲਓ ਤੇ 14 ਕਰੋੜ ਲੋਕ ਤਾਂ ਪਹਿਲੇ ਕਹਿਤਾ ਵੀ ਸਿਟੀਜ਼ਨ ਨੇ ਤੇ ਅਜੇ ਅੱਧੇ ਆ ਤੇ ਜਦੋਂ ਸਾਰੇ ਦੇਸ਼ ਦੇ ਵਿੱਚ ਪੂਰੀ ਦੀ ਪੂਰੀ SIR ਹੋਣੀ ਆ ਉਦੋਂ ਤੱਕ ਇਹਦਾ ਮਤਲਬ ਕਿ 140 ਕਰੋੜ ਦੀ ਆਬਾਦੀ ਦੇ ਵਿੱਚੋਂ ਘੱਟੋ ਘੱਟ 30-32 ਕਰੋੜ ਇਹਨਾਂ ਨੇ ਇਨਵੈਲਿਡ ਕਰਾਰ ਦੇ ਦੇਣੇ ਆ ਜਿਨ੍ਹਾਂ ਨੂੰ ਮੰਨਿਆ ਜਾਵੇਗਾ ਕਿ ਉਹ ਭਾਰਤ ਦੇ ਸਿਟੀਜ਼ਨ ਹੀ ਆ ਨੀ ਇਹਦੇ ਉੱਤੇ ਸਾਰੇ ਦੇਸ਼ ਚ ਰੌਲਾ ਪੈਂਦਾ ਵੀ ਇਹਦੇ ਗਲਤ ਹੋ ਰਿਹਾ ਪਰ ਸੁਪਰੀਮ ਕੋਰਟ ਕਹਿੰਦੀ ਹੈ ਕਿ ਨਹੀਂ ਚੋਣ ਕਮਿਸ਼ਨ ਬਿਲਕੁਲ ਠੀਕ ਕਰ ਰਿਹਾ ਜੋ ਕਹਿੰਦਾ ਉਹਦੇ ਮੁਤਾਬਕ ਕੰਮ ਕਰਨਾ ਚਾਹੀਦਾ ਪਤਾ ਲੱਗਣਾ ਚਾਹੀਦਾ ਜਿਹੜੇ ਅਯੋਗ ਨੇ ਉਹ ਕਿੱਥੇ ਆ ਅੱਜ ਜਿਹੜਾ ਇਹਨਾਂ ਨੇ ਅੱਜ ਕੱਲ ਮੁਹਿੰਮ ਚਲਾਈ ਆ ਕਿ ਇਹਨਾਂ ਲੋਕਾਂ ਨੂੰ ਬੰਗਲਾਦੇਸ਼ ਧੱਕਦੇ ਹੋਏ ਬੰਗਲਾਦੇਸ਼ ਤੋਂ ਆਏ ਆ ਉਹਦਾ ਕਰਕੇ ਪੱਛਮੀ ਬੰਗਾਲ ਤੇ ਬੰਗਲਾਦੇਸ਼ ਦੀ ਜਿਹੜੀ ਹੱਦ ਆ ਉਹਦੇ ਉੱਤੇ ਇਸ ਵੇਲੇ ਲੱਖਾਂ ਦੀ ਗਿਣਤੀ ਚ ਲੋਕ ਜੁੜਦੇ ਜਾਂਦੇ ਇਸ ਦਾ ਜੀ ਬੰਗਲਾਦੇਸ਼ ਭੱਜ ਜਾਣਾ ਸਨ ਤੇ ਇੱਥੇ ਪਤਾ ਨੀ ਨਾ ਕੀ ਕਰਨਾ ਕਾਰਟੂਨ ਬਣਾਏ ਜਾ ਰਹੇ ਆ ਕਿ ਇੱਕ ਬੰਦੇ ਨੂੰ ਬੰਗਲਾਦੇਸ਼ੀ ਕਹਿ ਕੇ ਉਹ ਕੁੱਤੇ ਦੀ ਸ਼ਕਲ ਦਿੱਤੀ ਜਾ ਤੇ ਉਹਦੇ ਗੱਲ ਚ ਰੱਸੀ ਪਾ ਕੇ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਧੋਈ ਜਾਂਦਾ ਜਦੋਂ ਇਸ ਤਰ੍ਹਾਂ ਦੀ ਦਹਿਸ਼ਤ ਬਣਾ ਦਿੱਤੀ ਜਾਵੇ ਤੇ ਉਹ ਫਿਰ SIR ਵੀ ਠੀਕ ਤਰ੍ਹਾਂ ਕੰਮ ਕਰਦੀ ਨੀ ਜਾਪਦੀ ਪਰ ਸੁਪਰੀਮ ਕੋਰਟ ਕਹਿੰਦਾ ਕਿ ਜੋ SIR ਦੇ ਵਿੱਚ ਹੋ ਰਿਹਾ ਚੋਣ ਕਮਿਸ਼ਨ ਜੋ ਕਰਦਾ ਸਭ ਠੀਕ ਹੀ ਠੀਕ ਹੈ
1: ਪਰ ਸਾਹਿਬ DIG ਭੁੱਲਰ ਦੀਆਂ ਮੁਸ਼ਕਲਾਂ ਘੱਟ ਨਹੀਂ ਰਹੀਆਂ ਜੀ ਤੇ ਉਹਨਾਂ ਦੇ ਖਾਤੇ ਬੰਦ ਨੇ ਤੇ ਰਹਿਣੇ ਵੀ ਬੰਦ ਨੇ ਇਹ ਖਬਰ ਹੁਣ ਅਪਡੇਟ ਕਿੱਥੋਂ ਆਈ ਆ
0: ਕੱਲ ਖਬਰ ਆਈ ਉਹਨੇ ਹਾਈਕੋਰਟ ਚ ਇੱਕ ਅਰਜੀ ਹੋਰ ਦਿੱਤੀ ਸੀ ਕਿ ਸਾਡੇ ਪਰਿਵਾਰ ਨੂੰ ਆਪਣੇ ਕੰਮ ਚਲਾਉਣ ਵਾਸਤੇ ਤਾਂ ਖਾਤੇ ਖੋਲਣ ਦੀ ਆਗਿਆ ਦਿਓ ਸਾਡੇ ਸਾਰੇ ਖਾਤੇ ਸੀਜ਼ ਕੀਤੇ ਪਏ ਖਾਤੇ ਕਿੰਨੇ ਆ ਪਰਿਵਾਰ ਦੇ ਕੁੱਲ ਮਿਲਾ ਕੇ 26 ਖਾਤੇ ਆ ਬੈਂਕਾਂ ਚ ਅਕਾਊਂਟ ਆ 26 ਅਕਾਊਂਟਸ ਵਿੱਚ ਕਰੋੜਾਂ ਰੁਪਇਆ ਜਮਿਆ ਜਦੋਂ ਇਹ ਫੜਿਆ ਗਿਆ ਪਹਿਲੇ ਦਿਨ ਦੇ ਘਰੋਂ 7 ਕਰੋੜ ਰੁਪਏ ਮਿਲੇ ਸਨ ਉਹਦੇ ਤੋਂ ਬਾਅਦ ਫੋੜਾ ਫੜੀ ਚੱਲਦੀ ਰਹੀ ਤੇ ਉਸ ਚੱਲਦੀ ਫੋੜਾ ਫੜੀ ਦੇ ਵਿੱਚ ਫਿਰ ਪਹਿਲੇ ਜਿਹੜੀ ਨੇ ਕਹਿਤਾ 2-3 ਕਿਲੋ ਸੋਨਾ ਵੀ ਮਿਲ ਗਿਆ ਕੁੱਲ ਗਿਣਤੀ ਜੀ 15 ਕਰੋੜ 20 ਕਰੋੜ 50 ਕਰੋੜ ਫਿਰ ਟੱਪਣੀ ਸ਼ੁਰੂ ਹੋ ਗਈ ਫਿਰ ਪਤਾ ਲੱਗਾ ਚੰਡੀਗੜ੍ਹ ਮੋਹਾਲੀ ਪੰਚਕੂਲੇ ਚ ਉੱਥੇ 3-4 ਕੋਠੀਆਂ ਨੇ ਉਹਨਾਂ ਦੀ ਕੀਮਤ ਗਿਣਡੋ ਉਹ ਗਿਣਦਿਆਂ 100 ਕਰੋੜ ਤੋਂ ਜੇ ਟੱਪੇ ਸੀ ਮਗਰੋਂ ਪਤਾ ਲੱਗਾ ਮਾਛੀ ਵਾਲੇ ਲਾਗੇ ਬਹੁਤ ਵੱਡਾ ਫਾਰਮ ਹੈ ਫਿਰ ਪਤਾ ਲੱਗਾ ਲੁਧਿਆਣੇ ਲਾਗੇ ਇੱਕ ਫਾਰਮ ਹਾਊਸ ਆ ਜਿਹਦੇ ਵਿੱਚ ਫਿਲਮ ਸਟਾਰ ਆ ਕੇ ਫਿਲਮਾਂ ਦੀ ਸ਼ੂਟਿੰਗ ਕਰਦੇ ਆ ਅਜੇ ਉਹਨਾਂ ਦੀਆਂ ਗੱਲਾਂ ਚੱਲਦੀਆਂ ਪਈਆਂ ਸੀ ਇਹਨਾਂ ਦੇ ਘਰ ਦੇ ਅੱਡ ਅੱਡ ਥਾਵਾਂ ਤੋਂ ਖਾਤੇ ਨਿਕਲਣ ਲੱਗ ਪਏ ਪਰਿਵਾਰ ਦੇ ਕੁਛ ਲੋਕ ਵੀ ਉਹ ਚ ਫਸਣ ਲੱਗ ਪਏ ਉਹ ਗੱਲ ਇੰਨੀ ਦੂਰ ਤੱਕ ਚਲੀ ਗਈ ਆ ਕਿ ਹੁਣ ਕੁਲਦੀਪ ਜੀ ਕੁੱਲ ਮਿਲਾ ਕੇ ਇਹਨਾਂ ਦੀ ਪ੍ਰਾਪਰਟੀ ਇਸ ਵੇਲੇ ਲਗਭਗ 700 ਕਰੋੜ ਤੋਂ ਵੱਧ ਗਿਣੀ ਜਾਂਦੀ ਹੈ ਜਿਹੜੇ ਮਹਿਲ ਸਿੰਘ ਭੁੱਲਰ ਪਹਿਲਾਂ DGP ਹੁੰਦੇ ਸੀ ਉਹਨਾਂ ਦੇ ਨੌਕਰੀ ਦੀ ਸ਼ੁਰੂਆਤ ਵੇਲੇ ਕਿੰਨੀ ਕੁ ਪ੍ਰਾਪਰਟੀ ਤੇ ਉਸ ਤੋਂ ਬਾਅਦ ਕਿੰਨੀ ਵੱਧਦੀ ਗਈ ਚੜ੍ਹਦੀ ਗਈ ਕਿਹੜੇ ਢੰਗ ਨਾਲ ਕਰਦੇ ਰਹੇ ਇਹ ਮੁੰਡਾ ਜਿਹੜਾ ਇਹਨੂੰ ਭਰਤੀ ਹੋਣ ਤੋਂ ਪਹਿਲਾਂ ਇਹ ਤੇ ਕਹਿੰਦੇ ਆ ਕਿ ਇਹਦੇ ਇੱਕ ਬੰਦਾ ਕਤਲ ਕਰਤਾ ਸੀ ਉਹ ਕਤਲ ਫਿਰ ਕਿਸੇ ਨੌਕਰ ਦੇ ਸਿਰ ਪਾ ਕੇ ਤੇ ਥੋੜੇ ਚਿਰ ਬਾਅਦ ਖੁਰਦ ਬਰਤ ਕਰ ਦਿੱਤਾ ਗਿਆ ਕਿਸੇ ਪਾਸੇ ਵੀ ਲਗਣ ਦਿੱਤਾ ਗਿਆ ਨੌਕਰ ਵੀ ਬਚਾ ਲਿਆ ਤੇ ਇਹਨੂੰ ਇਹ ਕਹਿ ਕੇ ਕਿਹਦੇ ਬਾਪ ਨੇ ਅੱਤਵਾਦ ਦੇ ਖਿਲਾਫ ਬਹੁਤ ਕੰਮ ਕੀਤਾ ਨਾ ਇਹਨੇ ਦੌੜ ਲਾਈ ਨਾ ਛਾਲ ਲਾਈ ਨਾ ਇਹਨੇ ਕੋਈ ਲਿਖਤੀ ਟੈਸਟ ਦਿੱਤਾ ਸਿੱਧਾ ਹੀ ਕੰਪੈਸ਼ਨੇਟ ਗਰਾਊਂਡ ਦੇ ਉੱਤੇ ਇਹਨੂੰ ਲਿਆ ਕੇ DSP ਬਣਾ ਦਿੱਤਾ ਗਿਆ ਤੇ ਉੱਥੋਂ ਤਰੱਕੀ ਕਰਦਾ ਕਰਦਾ ਇਹ DI ਤੱਕ ਚਲਾ ਗਿਆ ਉਹ ਸਾਰਾ ਕੁਝ ਜੋ ਹੋਇਆ ਸੀ ਉਹਦਾ ਕਰਕੇ ਪਹਿਲਾਂ ਵੀ ਕੁਝ ਲੋਕਾਂ ਦੇ ਮਨ ਚ ਗਰਜ ਸੀ ਤੇ ਬਹੁਤ ਜ਼ਿਆਦਾ ਗਰਜ ਸੀ ਪਰ ਹੁਣ ਜਿਹੜੀ ਇਹਦੀ ਪੜਤਾਲ ਚੱਲਦੀ ਪਈ ਉਹਦਾ ਕਰਕੇ ਮਾਮਲਾ ਕਾਫੀ ਅੱਗੇ ਚਲਾ ਗਿਆ ਕੱਲ ਅਦਾਲਤ ਨੇ ਕਹਿਤਾ ਤੁਹਾਡਾ ਕੋਈ ਖਾਤਾ ਸੀ ਜੋ ਹੈ ਡੀਫਰੀਜ਼ ਨਹੀਂ ਕਰਨਾ ਕਿਉਂਕਿ ਅਜੇ ਪੜਤਾਲ ਚੱਲਦੀ ਪਈ
1: ਪਨ ਸਾਹਿਬ ਇੱਕ ਬ੍ਰੇਕ ਲੈਂਦੇ ਹਾਂ ਜੀ ਬ੍ਰੇਕ ਤੋਂ ਬਾਅਦ ਪਰਤ ਕੇ ਬਾਕੀ ਦੀਆਂ ਖਬਰਾਂ ਤੇ ਚਰਚਾ ਕਰਾਂਗੇ ਧੰਨਵਾਦ ਇਸ ਪ੍ਰੋਗਰਾਮ ਦੇ ਸਪੋਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਮਾਨਸ ਹੋਰਾਂ ਦਾ ਦਾਅਵਾ ਹੈ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਵਧੀਆ ਰੇਟ ਲੈਣੇ ਨੇ ਤਾਂ ਸੰਪਰਕ ਸਾਡੇ ਨਾਲ ਕਰ ਲਓ 587-832-1208 5878321208 ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ YYC ਹੋਮ ਕੇਅਰ ਵੀਰਪਾਲ ਕੌਰ ਹੋਣਾ ਦੀ ਕੰਪਨੀ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ ਬਿੱਲ ਸਿੱਧਾ ਸਰਕਾਰ ਨੂੰ ਭੇਜਿਆ ਜਾਵੇਗਾ ਫੋਨ ਨੰਬਰ 825-7050983 ਹੈ ਜੀ ਇਹਨਾਂ ਦਾ ਫੋਨ ਨੰਬਰ ਮਰਸੀਡੀਜ਼ ਬੈਂਜ਼ ਕੰਟਰੀ ਹਿਲਜ਼ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰ ਸਕਦੇ ਹੋ ਫੋਨ ਨੰਬਰ ਹੈ 403-903-6757 ਗੌਰਵ ਸ਼ਰਮਾ ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਹੋਰੀ ਜੋ ਕਿ ਲਾਈਫ ਇੰਸ਼ੋਰੈਂਸ ਦੇ ਸੁਪਰਵਾਈਜ਼ਰ ਇੰਸ਼ੋਰੈਂਸ ਕਰਦੇ ਨੇ ਇਹਨਾਂ ਕੋਲੋਂ ਤੁਸੀਂ ਭਰੋਸੇਯੋਗ ਸੇਵਾਵਾਂ ਹਾਸਲ ਕਰ ਸਕਦੇ ਹੋ 403-404-3500 ਫੋਨ ਨੰਬਰ ਹੈ ਜੀ

0: ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਮਦਰ ਇੰਡੀਆ ਰੈਸਟੋਰੈਂਟ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਉਣ ਲਈ ਤੁਸੀਂ ਮਦਰ ਇੰਡੀਆ ਰੈਸਟੋਰੈਂਟ ਯਾਦ ਰੱਖੋ ਦੇਸੀ ਘਿਓ ਵਿੱਚ ਬਣੀਆਂ ਦਾਲਾਂ ਸਬਜ਼ੀਆਂ ਖਾਣ ਲਈ 24 ਘੰਟੇ ਆਰਡਰ ਕਰਨ ਲਈ ਜਾਂ ਬੈਠ ਕੇ ਜਾ ਕੇ ਖਾਣ ਲਈ ਮਦਰ ਇੰਡੀਆ ਰੈਸਟੋਰੈਂਟ ਸਿਟੀਸਕੇਪ ਲੈਂਡਿੰਗ ਦੇ ਵਿੱਚ ਇਹ ਰੈਸਟੋਰੈਂਟ ਜੋ 24 ਘੰਟੇ 7 ਦਿਨ ਖੁੱਲ੍ਹਦਾ ਜੀ ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਦੇ ਵਿੱਚ ਪਿਕਸਲ ਫੋਟੋ ਸਟੂਡੀਓ ਜਿੱਥੋਂ ਤੁਸੀਂ ਫੈਮਿਲੀ ਫੋਟੋ ਅਤੇ ਬਿਜ਼ਨਸ ਹੈੱਡਸ਼ੋਟਸ ਹੋਰ ਈਵੈਂਟ ਫੋਟੋਗ੍ਰਾਫੀ ਅਤੇ ਖਾਸ ਗੱਲ ਕਿ ਪਾਸਪੋਰਟ ਫੋਟੋ ਸਿਰਫ $7 ਦੇ ਵਿੱਚ ਬਣਾ ਕੇ ਦੇਣਗੇ ਪਿਕਸਲ ਫੋਟੋ ਸਟੂਡੀਓ ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਜੀ ਪੰਨੂ ਸਾਹਿਬ ਅਗਲੀ ਖਬਰ ਵੱਲ ਚੱਲਦੇ ਹਾਂ ਜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਰਜਿਸਟਰਾਰ ਨੂੰ ਸਜ਼ਾ ਸੁਣਾਈ ਗਈ ਹੈ ਜੀ ਇਹ ਮੌਜੂਦਾ ਨੇ ਕਿ ਸਾਬਕਾ ਅਤੇ ਸਜ਼ਾ ਕਿਸ ਗੱਲ ਦੀ ਹੋਈ ਹੈ
1: ਦੋਵੇਂ ਮੌਜੂਦਾ ਨੇ ਇਹਨਾਂ ਦੇ ਕੋਲ ਜਿਹੜੇ ਸੇਵਾਦਾਰ ਨੇ ਉਹ ਕਈ ਕਈ ਕੁਝ ਤਾਂ ਇਹੋ ਜਿਹੜੇ 10-10, 15-15 ਸਾਲ ਹੋ ਗਏ ਆ ਉਹਨਾਂ ਨੂੰ ਕੱਚੇ ਰੱਖਿਆ ਪੂਰੀਆਂ ਤਨਖਾਹਾਂ ਨੀ ਨਿੱਜੇ ਨੌਕਰਾਂ ਵਾਂਗ ਉਹਨਾਂ ਨੂੰ ਵਰਤਿਆ ਜਾਂਦਾ ਹਾਈਕੋਰਟ ਚ ਕੇਸ ਗਿਆ ਸੀ ਹਾਈਕੋਰਟ ਨੇ ਕਿਹਾ ਸੀ ਨਾ ਸਾਰਿਆਂ ਨੂੰ ਰੈਗੂਲਰ ਕੀਤਾ ਜਾਵੇ ਯੂਨੀਵਰਸਿਟੀ ਨੇ ਪਰਵਾਹ ਨਾ ਕੀਤੀ ਫਿਰ ਉਹਨਾਂ ਦੂਜਾ ਆਰਡਰ ਦਿੱਤਾ ਯੂਨੀਵਰਸਿਟੀ ਨੇ ਪਰਵਾਹ ਨਾ ਕੀਤੀ ਫਿਰ ਉਹਨਾਂ ਨਿੱਜੀ ਤੌਰ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਤੇ ਰਜਿਸਟਰਾਰ ਨੂੰ ਦੋਵਾਂ ਨੂੰ ਆਖਿਆ ਕਿ ਇੰਨੇ ਸਮੇਂ ਦੇ ਵਿੱਚ ਤੁਸੀਂ ਕਰਕੇ ਰਿਪੋਰਟ ਕਰਨੀ ਹੈ ਉਹਨਾਂ ਫਿਰ ਪਰਵਾਹ ਨਹੀਂ ਕੀਤੀ ਇੱਕ ਅੱਜ ਕੱਲ ਨਾ ਇਹ ਬੜਾ ਟ੍ਰੈਂਡ ਚੱਲ ਪਿਆ ਕਿ ਸਰਕਾਰੀ ਯੂਨੀਵਰਸਿਟੀਆਂ ਜਿਹੜੀਆਂ ਇਹਨਾਂ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਜਦੋਂ ਪੋਸਟ ਲੈਣੀ ਹੁੰਦੀ ਆ ਜਾਂ ਪੋਸਟ ਮਿਲੀ ਆ ਤੇ ਉਹਦੀ ਐਕਸਟੈਂਸ਼ਨ ਲੈਣੀ ਆ ਮਿਆਦ ਪੂਰੀ ਹੋ ਗਈ ਦੁਬਾਰਾ ਆਪਣੀ ਨੌਕਰੀ ਵਧਾਉਣੀ ਆ ਉਦੋਂ ਤਾਂ ਜਾ ਕੇ ਮੁੱਖ ਮੰਤਰੀਆਂ ਦੇ ਗੋਡੇ ਵੀ ਘੁੱਟਦੇ ਆ ਵਿਧਾਇਕਾਂ ਦੇ ਵੀ ਔਰ ਹਰ ਜਣੇ ਖਣੇ ਦੇ ਗੋਡੇ ਘੁੱਟ ਘੁੱਟ ਕੇ ਕਹਿੰਦੇ ਜੀ ਸਾਡਾ ਇੰਨਾ ਕੁ ਕੰਮ ਕਰਾ ਦਿਓ ਜਦੋਂ ਇਹ ਕੁਰਸੀ ਤੇ ਬਹਿ ਜਾਂਦੇ ਫਿਰ ਇਹ ਕਹਿੰਦੇ ਯੂਨੀਵਰਸਿਟੀ ਖੁਦ ਮੁਖਤਾਰ ਹੁੰਦੀ ਆ ਤੁਸੀਂ ਮੈਨੂੰ ਕੁਛ ਨੀ ਕਹਿ ਸਕਦੇ ਮੈਂ ਕੋਈ ਕਿਸੇ ਵਾਈਸ ਚਾਂਸਲਰ ਨੂੰ ਮਿਲਣ ਗਿਆ ਸਾਂ ਕਿਉਂਕਿ ਫੋਨ ਚੁੱਕਦਾ ਨਹੀਂ ਸੀ ਮੈਂ ਉੱਥੇ ਚਲਾ ਗਿਆ ਉਹਨੂੰ ਮਿਲਣਾ ਪੈ ਗਿਆ ਅਸੀਂ ਦੋਵੇਂ ਬੈਠੇ ਸਾਂ ਤੇ ਬਾਹਰੋਂ ਸੁਣਿਆ ਜੀ SSP ਸਾਹਿਬ ਆਏ ਆ ਜ਼ਿਲ੍ਹੇ ਦਾ SSP ਬਹੁਤ ਵੱਡੀ ਚੀਜ਼ ਹੁੰਦਾ ਉਹਨੇ ਆਖਿਆ ਭੇਜ ਦਿਓ SSP ਆਇਆ ਉਹਨੇ ਆ ਕੇ ਸਤਿ ਸ੍ਰੀ ਅਕਾਲ ਬੁਲਾਈ ਉਹਨੇ ਨਾ ਬੈਠੇ ਬੈਠੇ ਨੇ ਹੱਥ ਵੀ ਨਹੀਂ ਵਾਈਸ ਚਾਂਸਲਰ ਨੇ ਮਿਲਾਇਆ ਉਹਦੇ ਨਾਲ ਖੜੇ ਖੜੇ SSP ਨਾਲ ਗੱਲ ਕਰਦਾ ਰਿਹਾ ਮਤਲਬ ਜਦੋਂ ਚਲਾ ਗਿਆ ਤੇ ਮੈਂ ਉਹਨੂੰ ਆਖਿਆ ਮੈਂ ਕਿਹਾ SSP ਸੀ ਤੇ ਤੁਸੀਂ ਉਹਨੂੰ ਬਹਿਣ ਵਾਸਤੇ ਵੀ ਨਹੀਂ ਆਖਿਆ ਕਹਿੰਦੇ ਮੇਰੇ ਸਾਹਮਣੇ SSP ਕੀ ਚੀਜ਼ ਹੈ ਮੈਂ ਡਿਪਟੀ ਕਮਿਸ਼ਨਰ ਨੂੰ ਨਹੀਂ ਕਹਿੰਦਾ ਮੈਂ ਆਖਿਆ ਕੋਈ ਗੱਲ ਨੀ ਉਦੋਂ ਕੁਝ ਚਿਰ ਬਾਅਦ ਉੱਤੇ ਕੇਸ ਬਣ ਗਿਆ ਫਿਰ ਮੈਂ ਵੇਖਿਆ ਕਿ ਠਾਣੇਦਾਰ ਵੀ ਉਹਨੂੰ ਬਾਹੋਂ ਫੜੀ ਫਿਰਨ ਇਹ ਬੜੇ ਤਮਾਸ਼ੇ ਅਜੀਬ ਨੇ ਲੋਕ ਪਤਾ ਨੀ ਕਿਉਂ ਇਸ ਹੱਦ ਤੱਕ ਚੱਲ ਜਾਂਦੇ ਆ ਕਿ ਉਹ ਕਿਸੇ ਦੀ ਪਰਵਾਹ ਨੀ ਕਰਦੇ ਹੁਣ ਇੱਥੇ ਇਹਨਾਂ ਨੇ ਯੂਨੀਵਰਸਿਟੀ ਦੇ ਸਾਰੇ ਆਰਡਰਾਂ ਦੀ ਕੋਈ ਪਰਵਾਹ ਨੀ ਕੀਤੀ ਕੱਲ ਯੂਨੀਵਰਸਿਟੀ ਨੇ ਇਹ ਕਹਿ ਕੇ ਕਿ ਇਹਨਾਂ ਹੁਕਮਾਂ ਸਾਰਿਆਂ ਦੀ ਕੋਈ ਪਰਵਾਹ ਨੀ ਕਰਦੇ ਇਹਨਾਂ ਨਿਯਮਾਂ ਦੀ ਉਲੰਘਣਾ ਕੀਤੀ ਹੈ ਇਹਨਾਂ ਦੋਵਾਂ ਨੂੰ 1-1 ਸਾਲ ਦਾ ਕੈਦ ਦਾ ਹੁਕਮ ਦੇ ਦਿੱਤਾ ਨਾਲ ਇੰਨੀ ਛੋਟ ਦੇ ਦਿੱਤੀ ਹੈ ਕਿ 20 ਦਿਨ ਦਾ ਸਮਾਂ ਦਿੱਤਾ ਕਿ 20 ਦਿਨਾਂ ਦੇ ਅੰਦਰ ਅੰਦਰ ਹਾਈਕੋਰਟ ਜਾਓ ਉੱਥੇ ਇਹਦੀ ਰਿਵੀਜ਼ਨ ਵਾਸਤੇ ਇਹ ਆਰਡਰ ਜਿਹੜਾ ਵਾ ਸਿੰਗਲ ਜੱਜ ਦਾ ਤੁਸੀਂ ਡਬਲ ਬੈਂਚ ਕੋਲ ਜਾ ਸਕਦੇ ਹੋ ਜਿਹ ਚ 2 ਜੱਜ ਬੈਠੇ ਹੋਣ ਤੇ ਜੇ ਤੁਸੀਂ 20 ਦਿਨਾਂ ਚ ਉੱਥੇ ਜਾਂਦੇ ਨੀ ਜਾਂ ਚਲੇ ਵੀ ਜਾਂਦੇ ਆ ਤੇ ਅੱਗੋਂ ਹਾਈਕੋਰਟ ਤੁਹਾਡੀ ਸਜ਼ਾ ਤੇ ਰੋਕ ਨਹੀਂ ਲਾਉਂਦੀ ਡਬਲ ਬੈਂਚ ਰੋਕ ਨਹੀਂ ਲਾਉਂਦਾ ਤੇ 20 ਦਿਨਾਂ ਤੋਂ ਬਾਅਦ ਤੁਹਾਨੂੰ ਜੇਲ੍ਹ ਜਾਣਾ ਪਵੇਗਾ ਹੁਣ ਉਹਦੇ ਤੋਂ ਬਾਅਦ ਵਾਈਸ ਚਾਂਸਲਰ ਤੇ ਰਜਿਸਟਰਾਰ ਨੂੰ ਪੱਤਰਕਾਰ ਫੋਨ ਕਰਦੇ ਆ ਤੇ ਦੋਵੇਂ ਕਿਸੇ ਦਾ ਫੋਨ ਨਹੀਂ ਚੁੱਕ ਰਹੇ
0: ਪੰਨ ਸਾਹਿਬ ਇਹ ਤੋਂ ਬਾਅਦ ਜੀ ਅਸੀਂ ਚਰਚਾ ਕਰਦੇ ਹਾਂ ਹਰਿਆਣੇ ਦੀ ਇਹ ਰਿਵਾਜ ਜਿਹਾ ਪੈ ਗਿਆ ਕਿ ਕੱਚੇ ਪੱਕੇ ਅਧਿਆਪਕ ਜਿਹਾ ਰੱਖ ਲਓ ਤੇ ਬਾਅਦ ਵਿੱਚ ਉਹ ਵਿਚਾਰੇ ਕਿਤੇ ਮੁਜ਼ਾਹਰੇ ਕਰਦੇ ਫਿਰਦੇ ਨੇ ਅਦਾਲਤਾਂ ਵਿੱਚ ਕੇਸ ਭੁਗਤਦੇ ਫਿਰਦੇ ਨੇ ਹਾਈਕੋਰਟ ਨੇ ਕਿਹਾ ਹਰਿਆਣਾ ਸਰਕਾਰ ਨੂੰ ਕਿਹੜੇ ਗੈਸਟ ਟੀਚਰ ਨੇ ਉਹਨਾਂ ਨੂੰ ਰੈਗੂਲਰ ਕਰੋ ਇਹਦੇ ਬਾਰੇ ਦੱਸੋ
1: ਜਿਹੜੇ ਗੈਸਟ ਟੀਚਰ ਆ ਇਹ ਆਮ ਤੌਰ ਤੇ ਇਹਨਾਂ ਨੂੰ ਸਟਾਫ ਗੈਪ ਅਰੇਂਜਮੈਂਟ ਆਖਿਆ ਜਾਂਦਾ ਸਟਾਫ ਗੈਪ ਅਰੇਂਜਮੈਂਟ ਇਹ ਆ ਕਿ ਪੋਸਟ ਖਾਲੀ ਹੋ ਗਈ ਹੈ ਜੀ ਉੱਥੇ ਤੁਸੀਂ ਗੈਸਟ ਫੈਕਲਟੀ ਰੱਖ ਲਓ ਇਹੋ ਜਿਹੇ ਕੱਚੇ ਟੀਚਰ ਰੱਖ ਲਓ ਜਿਹੜੇ ਜਦ ਤੱਕ ਉਹ ਪੋਸਟ ਉੱਤੇ ਪੱਕਾ ਇੰਪਲਾਈ ਬਕਾਇਦਾ ਪਬਲਿਕ ਸਰਵਿਸ ਕਮਿਸ਼ਨ ਤੋਂ ਚੁਣ ਕੇ ਆ ਨਹੀਂ ਜਾਂਦਾ ਜਿਹੜੇ ਪ੍ਰੋਫੈਸਰ ਤੇ ਅਸਿਸਟੈਂਟ ਪ੍ਰੋਫੈਸਰ ਆ ਇਹਨਾਂ ਦੀ ਚੋਣ ਸਿੱਧੇ ਐਜੂਕੇਸ਼ਨ ਡਿਪਾਰਟਮੈਂਟ ਨਹੀਂ ਕਰ ਸਕਦਾ ਜੇ ਪੰਜਾਬ ਹੋਵੇ ਤੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਕਰਦਾ ਜੇ ਹਰਿਆਣਾ ਹੋਵੇ ਤੇ ਹਰਿਆਣਾ ਪਬਲਿਕ ਸਰਵਿਸ ਕਮਿਸ਼ਨ ਕਰਦਾ ਉਹਦੇ ਵਾਸਤੇ ਫਿਰ ਹੁੰਦਾ ਕਿ ਜਦ ਤੱਕ ਆਉਂਦੇ ਨੀ ਉਹਨਾਂ ਚਿਰ ਤੱਕ ਇਹਨਾਂ ਨੂੰ ਗੈਸਟ ਫੈਕਲਟੀ ਦੇ ਤੌਰ ਤੇ ਕੱਚੇ ਟੀਚਰ ਰੱਖ ਲਓ ਉੱਦਾਂ ਅਸਿਸਟੈਂਟ ਪ੍ਰੋਫੈਸਰ ਨੂੰ 2 ਲੱਖ

0: ਕਿਤੇ ਖਰੀਦ ਤਨਖਾਹ ਦੇਣੀ ਪੈਂਦੀ ਹੈ। ਇਹਨਾਂ ਨੂੰ ਦੇਈ ਜਾਓ 55,000-60,000 ਰੁਪਏ, ਇੰਨੇ ਘੱਟ ਪੈਸਿਆਂ ਤੇ ਇਹਨਾਂ ਤੋਂ ਕੰਮ ਕਰਾਓ। ਇਹ ਡਰਦੇ ਕਿ ਸਾਡੀ ਨੌਕਰੀ ਬਣੀ ਰਹੇ, ਸਾਨੂੰ ਕੱਢ ਦਾ ਦਿੰਦੇ ਹੋਣ। ਇਹ ਦੂਸਰਿਆਂ ਨਾਲ ਵੱਧ ਕੰਮ ਕਰਦੇ, ਜਿਹੜੇ ਪੱਕੇ ਉਹ ਮੁੜ ਕੇ ਪਰਵਾਹ ਵੀ ਨੀ ਕਰਦੇ। ਇਹ ਕੱਚੇ ਹਰ ਵਕਤ ਕੰਬਦੇ ਰਹਿੰਦੇ ਆ, ਤੇ ਇਹਨਾਂ ਤੋਂ ਕਈ ਵਾਰੀ ਜਿਹੜੇ ਨਜਾਇਜ਼ ਕੰਮ ਆ ਉਹ ਵੀ ਦਬਕਾ ਮਾਰ ਕੇ ਕਰਾਏ ਜਾਂਦੇ ਆ ਕਿ ਨਹੀਂ ਤੇ ਤੁਹਾਡੇ ਖਿਲਾਫ਼ ਕਾਰਵਾਈ ਹੋਣੀ, ਤੁਹਾਨੂੰ ਕੱਢ ਦੇਣਾ। ਉਹ ਕੇਸ ਗਿਆ ਸੀ ਹਾਈ ਕੋਰਟ ਚ, ਉੱਥੇ ਜਾ ਕੇ ਪਤਾ ਲੱਗਾ ਕਿ ਕਈ ਗੈਸਟ ਟੀਚਰ ਇਹੋ ਜਿਹੇ ਆ ਜਿਹਨਾਂ ਨੂੰ 20-20 ਸਾਲ ਹੋ ਗਏ ਆ। ਯਾਨੀ ਤੁਸੀਂ ਹਿਸਾਬ ਲਓ ਕਿ 2006 ਚ ਭਰਤੀ ਕੀਤੇ, 2026 ਆ ਗਈ ਆ, ਔਰ ਇਹ ਥੋੜੇ ਜਿਹੇ ਨਹੀਂ, ਹਰਿਆਣੇ ਦੇ ਵਿੱਚ ਇਹੋ ਜਿਹੇ ਗੈਸਟ ਟੀਚਰਸ ਦੀ ਗਿਣਤੀ ਤੁਸੀਂ ਸੁਣ ਕੇ ਹੈਰਾਨ ਹੋਗੇ, 100, 200, 500 ਜਾਂ 1,000 ਨਹੀਂ, 12,700 ਗੈਸਟ ਟੀਚਰ ਨੇ ਜਿਹਨਾਂ ਨੂੰ ਹੁਣ ਤੱਕ ਰੈਗੂਲਰ ਨਹੀਂ ਕੀਤਾ ਗਿਆ। ਨਾ ਉਹਨਾਂ ਦੀ ਥਾਂ ਤੇ ਨਵੇਂ ਭਰਤੀ ਕੀਤੇ, ਨਾ ਉਹਨੂੰ ਰੈਗੂਲਰ ਕੀਤਾ। 20 ਸਾਲਾਂ ਤੋਂ ਵੱਧ ਹੋ ਗਿਆ ਉਹਨਾਂ ਨੂੰ ਗੈਸਟ ਟੀਚਰ ਕੇ ਰੱਖਿਆ, ਪਰ ਇਹ ਕਾਲਜਾਂ ਦੇ ਨਹੀਂ ਗਏ, ਸਕੂਲਾਂ ਦੇ ਵਿੱਚ ਜਿਹੜੇ ਲੈਕਚਰਰ ਨੇ ਉਹ ਨੇ। ਲੈਕਚਰਰ ਦੀ ਤਨਖਾਹ ਇਸ ਵੇਲੇ 1.5 ਲੱਖ ਦੇ ਨੇੜੇ ਤੇੜੇ ਹੁੰਦੀ ਆ, ਤੇ ਇਹ ਜਿਹੜੇ ਰੱਖੇ ਆ ਇਹ ਬਹੁਤ ਥੋੜੀਆਂ ਤਨਖਾਹਾਂ, 30-40 ਹਜ਼ਾਰ ਤੇ, 50 ਹਜ਼ਾਰ ਤੇ ਇਹ ਰੱਖੇ ਹੋਏ ਨੇ। ਹੁਣ ਕੱਲ ਹਾਈ ਕੋਰਟ ਨੇ ਆਰਡਰ ਕੀਤਾ, ਨਾਲ ਸਮਾਂ ਵੀ ਮਿਸ ਦਿੱਤਾ ਕਿ ਇੰਨੇ ਸਮੇਂ ਦੇ ਅੰਦਰ ਅੰਦਰ ਇਹਨਾਂ ਨੂੰ ਤੁਸੀਂ ਰੈਗੂਲਰਾਈਜ਼ ਕਰਕੇ ਤੇ ਹਾਈ ਕੋਰਟ ਨੂੰ ਦੱਸੋ, ਜਿਹਦੇ ਨਾਲ ਹਰਿਆਣੇ ਦੀ ਸਰਕਾਰ ਇੱਕ ਤਰ੍ਹਾਂ ਬੱਝ ਗਈ ਆ ਕਿ ਉਹਨਾਂ ਨੂੰ ਇਹ ਸਾਰੀ ਦਾ ਸਾਰਾ ਕੁਝ ਕਰਨਾ ਪਏਗਾ। ਨਾਲ ਇਹ ਵੀ ਕਹਿ ਦਿੱਤਾ ਕਿ ਬੈਕਡੋਰ ਐਂਟਰੀਆਂ ਜਿਹੜੀਆਂ ਤੁਸੀਂ ਕਰਦੇ ਆ, ਕਿ ਇੱਦਾਂ ਆਪਣੇ ਬੰਦਿਆਂ ਨੂੰ ਸਿਫਾਰਸ਼ੀਆਂ ਨੂੰ ਲਿਆਦੀਆਂ ਨੂੰ ਚੁੱਪ ਚ ਬੀਤੇ ਲਿਆ ਕੇ ਲਾ ਰਿਹਾ, ਵੀ ਮੁੜ ਕੇ ਆਪੇ 10-20 ਸਾਲ ਬਾਅਦ ਕਦੇ ਪੱਕੇ ਹੋ ਜਾਣਗੇ। ਇਹ ਤਰੀਕਾ ਗਲਤ ਹੈ, ਗੈਸਟ ਟੀਚਰ ਦੇ ਤੌਰ ਤੇ ਜਿਹੜੇ ਰੱਖਣੇ ਉਹਦੇ ਬਜਾਏ ਪੱਕੇ ਰੱਖਣਾ ਉਹ ਸ਼ੁਰੂ ਕਰੋ, ਅੱਗੇ ਤੋਂ ਇਹਦੀ ਪ੍ਰਵਾਨਗੀ ਨਹੀਂ ਮਿਲਣੀ।
1: ਜਰਾ ਖਾੜੀ ਦੀ ਗੱਲ ਕਰ ਲੈਂਦੇ ਹਾਂ ਜੀ। ਅਮਰੀਕੀ ਸੈਨੇਟ ਦੇ ਵਿੱਚ ਚਰਚਾ ਚੱਲੀ ਤੇ ਜ਼ਿਕਰ ਪਾਕਿਸਤਾਨ ਦਾ ਹੋਇਆ ਕਿ ਗੱਲਬਾਤ ਹੋਈ ਹੈ ਕਿ ਉਹਨਾਂ ਤੇ ਕੁਛ ਆਲੋਚਨਾ ਕੁਛ ਲੋਕਾਂ ਨੇ ਕੀਤੀ ਹੈ ਜੀ, ਇਹਦੇ ਬਾਰੇ ਸਾਨੂੰ ਹੁਣ ਵਿਸਥਾਰ ਨਾਲ ਦੱਸੋ ਜੀ।
0: ਆਲੋਚਨਾ ਜਿੰਨੀ ਕੁ ਪਾਕਿਸਤਾਨ ਦੀ ਹੋਈ ਆ, ਤੁਸੀਂ ਸਮਝ ਲਓ ਕਿ ਉਨੀ ਉਹਦੇ ਨਾਲ ਰਾਸ਼ਟਰਪਤੀ ਡੋਨਲਡ ਟਰੰਪ ਦੀ ਵੀ ਹੋਈ ਆ। ਉੱਥੇ ਇਹ ਗੱਲ ਸਾਹਮਣੇ ਆਈ ਆ ਕਿ ਜੋ ਕੁਛ ਹੋਇਆ ਉਹ ਸਾਰੇ ਕੁਛ ਟਰੰਪ ਦੀ ਇਹ ਗਲਤ ਨੀਤੀ ਸੀ ਕਿ ਪਾਕਿਸਤਾਨ ਨੂੰ ਅੱਗੇ ਲਾ ਕੇ ਤੇ ਉਹਨਾਂ ਦੇ ਆਰਮੀ ਚੀਫ ਨੂੰ ਅੱਗੇ ਲਾ ਕੇ ਵਰਤੇ ਰਹੇ। ਉੱਥੇ ਫਿਰ ਚਰਚਾ ਚ ਇਹ ਵੀ ਗੱਲ ਆਈ ਕਿ ਪਾਕਿਸਤਾਨ ਡਬਲ ਗੇਮ ਖੇਡਦਾ, ਇੱਕ ਪਾਸੇ ਤੋਂ ਲੜਾਈ ਮਗਦੀ ਰੱਖ ਕੇ ਅਮਰੀਕਾ ਨੂੰ ਫਸਿਆ ਰੱਖ ਕੇ ਤੇ ਆਪਣੀ ਇੰਪੋਰਟੈਂਸ ਵਿਖਾ ਰਿਹਾ, ਮੈਂ ਸਮਝੌਤਾ ਕਰਦਾ, ਦੂਸਰੇ ਪਾਸੇ ਤੋਂ ਸਮਝੌਤੇ ਦੇ ਨਾਂ ਤੇ ਦੋਵਾਂ ਤਰ੍ਹਾਂ ਤੋਂ ਉਹਦਾ ਰੱਖਦਾ। ਇਰਾਨ ਵਾਲਿਆਂ ਨੇ ਸਾਫ਼ ਹੀ ਕਹਿ ਦਿੱਤਾ ਕਿ ਜਿਹੜਾ ਦਬਕਾ ਅਮਰੀਕਾ ਵਾਲੇ ਮਾਰਦੇ ਹੋ ਤੇ ਸਾਨੂੰ ਦੱਸਣਾ ਆ ਜਾਂਦਾ, ਜਿਹੜਾ ਜਵਾਬੀ ਅਸੀਂ ਨੋਟਿਸ ਦਿੰਦੇ ਨੂੰ ਉਹ ਅਮਰੀਕਾ ਨੂੰ ਦੱਸਦਾ ਨੀ, ਡਰਦਾ ਕਿ ਅਮਰੀਕਾ ਗੱਲ ਨਾ ਪਏ। ਇਹਦੇ ਦੌਰਾਨ ਹੀ ਇੱਕ ਦਿਨ ਇਹ ਗੱਲ ਸਾਹਮਣੇ ਆ ਗਈ ਕਿ ਜਿਹੜਾ ਇਰਾਨ ਦਾ ਜਸੂਸੀ ਜਹਾਜ਼ ਸੀ ਔਰ ਜਿਹੜਾ ਬੜਾ ਖਤਰਨਾਕ ਹੈ, ਜਿਹੜਾ ਹਵਾ ਦੇ ਵਿੱਚ ਉੱਡਦੇ ਡਰੋਨ ਤੇ ਹੋਰ ਅਮਰੀਕਾ ਦੇ ਬਹੁਤ ਖੁਫੀਆ ਜਿਹੜੇ ਜਹਾਜ਼ ਨੇ ਬਹੁਤ ਵੱਡੇ ਮਾਰ ਖੋਰੇ, ਉਹਨਾਂ ਦੀ ਨਿਗਰਾਨੀ ਵੀ ਕਰ ਸਕਦਾ ਸੀ। ਉਹ ਕਈ ਦਿਨ ਪਾਕਿਸਤਾਨ ਦੇ ਕਹਿੰਦੇ ਆ ਕਿ ਇੱਕ ਏਅਰਪੋਰਟ ਦੇ ਉੱਤੇ ਖੜਾ ਰਿਹਾ, ਸਾਡੇ ਕੋਲ ਇਹਦਾ ਕੋਈ ਸਬੂਤ ਨਹੀਂ, ਪਰ ਪਾਕਿਸਤਾਨ ਵੱਲੋਂ ਜਿਹੜੀਆਂ ਖ਼ਬਰਾਂ ਆਈਆਂ ਕਿ ਇਹਦੇ ਉੱਤੇ ਮੁੜ ਕੇ ਫਿਰ ਉੱਥੋਂ ਦੇ ਇੱਕ ਮੰਤਰੀ ਨੇ ਸਫਾਈ ਦਿੱਤੀ ਕਿ ਉਹ ਤਾਂ ਜਹਾਜ਼ ਜਿਹੜਾ ਵਾ ਇੱਥੇ ਰਿਪੇਅਰ ਵਾਸਤੇ ਆਇਆ ਸੀ, ਰਿਪੇਅਰ ਦੇ ਬਹਾਨੇ ਵੀ ਆਇਆ ਹੋਵੇ। ਜਿਹੜੇ ਪਾਕਿਸਤਾਨ ਦੇ ਹਵਾਈ ਅੱਡੇ ਅਮਰੀਕਾ ਵਰਤਦਾ ਪਿਆ, ਪਰ ਪਿਛਲੇ ਸਮੇਂ ਚ ਅਫਗਾਨਿਸਤਾਨ ਦੀ ਲੜਾਈ ਵੀ ਵਰਤੇ ਆ, ਉਸੇ ਪਾਕਿਸਤਾਨ ਚ ਇਰਾਨ ਦਾ ਜਹਾਜ਼ ਵੀ ਆ ਗਿਆ ਹੋਵੇ, ਇਹਦੇ ਨਾਲ ਵੀ ਚਰਚਾ ਚੱਲੀ ਸੀ। ਹੁਣ ਵੀ ਜਿੱਦਾਂ ਦੀਆਂ ਗੱਲਾਂ ਨੇ ਉਹਨਾਂ ਚ ਇਹ ਸਮਝਿਆ ਜਾਂਦਾ ਕਿ ਜਦੋਂ ਡੋਨਲਡ ਟਰੰਪ ਨੇ ਆਖਿਆ ਕਿ ਮੁਸਲਿਮ ਦੇਸ਼ ਇਸਰਾਇਲ ਨਾਲ ਸਮਝੌਤਾ ਕਰੋ, ਆਪਣੇ ਸੰਬੰਧ ਸੁਧਾਰੋ, ਬਾਕੀ ਸਾਰੇ ਚੁੱਪ ਰਹੇ। ਸਭ ਤੋਂ ਪਹਿਲਾਂ ਪਾਕਿਸਤਾਨ ਨੇ ਜਿੱਦਾਂ ਕੜਾ ਵਿਰੋਧ ਕੀਤਾ, ਕਹਿ ਨਹੀਂ ਇਹ ਗੱਲ ਮਿਲਣੀ, ਇਹ ਸਾਡਾ ਸਿਧਾਂਤਕ ਸਵਾਲ ਹੈ। ਉਹਦੀ ਕੱਲ ਉੱਥੇ ਕਾਫੀ ਨੁਕਤਾਚੀਨੀ ਹੋਈ ਹੈ ਤੇ ਉਹਦੇ ਨਾਲ ਨਾਲ ਡੋਨਲਡ ਟਰੰਪ ਦੀ ਵੀ ਹੋਈ ਹੈ ਕਿ ਤੁਸੀਂ ਕਿਹੋ ਜਿਹੇ ਬੰਦੇ ਨੂੰ ਅੱਗੇ ਲਾਇਆ।
1: ਬਹੁਤ ਸ਼ੁਕਰੀਆ ਜੀ ਪੰਨੂ ਸਾਹਿਬ ਸਾਨੂੰ ਸਾਰੀ ਜਾਣਕਾਰੀ ਵਿਸਥਾਰ ਨਾਲ ਦੇਣ ਲਈ, ਧੰਨਵਾਦ ਜੀ।
0: ਬਹੁਤ ਮਿਹਰਬਾਨੀ ਜੀ, ਸ਼ੁਕਰੀਆ।
1: ਇਹ ਸਨ ਜੀ ਪੰਜਾਬ ਤੋਂ ਜਤਿੰਦਰ ਪੰਨੂ ਜੀ, ਜਿਨ੍ਹਾਂ ਨੇ ਸਾਡੇ ਨਾਲ ਵਿਸਥਾਰ ਸਹਿਤ ਜਾਣਕਾਰੀ ਸਾਂਝੀ ਕੀਤੀ ਅੱਜ ਦੇ ਪ੍ਰੋਗਰਾਮ ਵਿੱਚ। ਹੁਣ ਕੁਛ ਗੀਤ ਸੰਗੀਤ ਆਪ ਜੀ ਦੀ ਨਜ਼ਰ ਕੀਤਾ ਜਾਵੇਗਾ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਜੀ, ਸਤਿ ਸ਼੍ਰੀ ਅਕਾਲ।

0: 94.7 FM रेडियो सुरसंगम हर हफ्ते वी घंटे सुनो मंडे टू फ्राइडे शाम 4 to 5 कुलदीप सिंह विचार चर्चा शाम 8 to 9 जितेंद्र पन्नू रेडियो सुरसंगम .ca फोन 403-585-0910 रेडियो सुरसंगम
1: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: The following program speaks to the South Asian community uniting the world for your listening pleasure at Fairchild Radio the multicultural spirit of Calgary CHKF 94.7 FM

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰ ਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
4: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ। ਥੈਂਕ ਯੂ।
5: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ। ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
6: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
7: ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲੋਟ ਖਰੀਦਣ ਦਾ ਸ਼ਾਨਦਾਰ ਮੌਕਾ, ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ। ਇਹਨਾਂ ਹੀ ਨਹੀਂ, ਇਹਨਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਟ ਵੀ ਬਣਾਈਆਂ ਜਾ ਸਕਦੀਆਂ ਨੇ। ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ, ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ। ਵਧੇਰੇ

ਜਾਂ ਕਿਤੇ ਕਿਤੇ ਧੁੱਪ ਵੀ ਹੈ, 26 ਡਿਗਰੀ ਸੈਲਸੀਅਸ ਹੈ। ਇਸੇ ਤਰ੍ਹਾਂ ਟੈਂਪਰੇਚਰ ਰਹਿਣ ਦੀ ਸੰਭਾਵਨਾ ਹੈ ਤੇ ਅੱਧੀ ਰਾਤ ਵੇਲੇ ਹਲਕੀ ਫੁਲਕੀ ਬਾਰਿਸ਼ ਹੋ ਸਕਦੀ ਹੈ। ਜੋ ਕੱਲ੍ਹ ਦੱਸੀ ਗਈ ਸੀ ਉਹ ਤੁਸੀਂ ਕਹਿ ਰਹੇ ਹੋਵੋਗੇ ਕਿ ਤੁਸੀਂ ਤੇ ਮੌਸਮ ਦਾ ਹਾਲ ਦੱਸਿਆ ਸੀ ਕਿ ਹਲਕੀ ਫੁਲਕੀ ਬਾਰਿਸ਼ ਹੋਵੇਗੀ। ਨੇਚਰ ਹੈ ਜੀ, ਕੁਦਰਤ ਹੈ, ਤੇ ਇਸ ਦਾ ਪੂਰਨ ਤੌਰ ਤੇ ਭੇਦ ਪਾਉਣਾ ਸਾਇੰਸਦਾਨਾਂ ਦੇ ਵੱਸ ਦੀ ਗੱਲ ਨਹੀਂ ਹੈ ਤੇ ਅਸੀਂ ਤੇ ਸਿਰਫ ਜਾਣਕਾਰੀ ਪਹੁੰਚਾਉਣ ਵਾਲੇ ਹਾਂ, ਸਾਡੇ ਕੋਲ ਕੋਈ ਵੈਦਰ ਰਡਾਰ ਨਹੀਂ ਹੈ। ਖੈਰ, ਜੇ ਅਸੀਂ ਆਉਣ ਵਾਲੇ ਦਿਨਾਂ ਦੀ ਗੱਲ ਕਰੀਏ, ਕੱਲ੍ਹ ਨੂੰ 27 ਡਿਗਰੀ ਇਸੇ ਤਰ੍ਹਾਂ ਦਾ ਮੌਸਮ ਹੋ ਸਕਦਾ ਹੈ। ਉਸ ਤੋਂ ਅਗਲੇ ਦਿਨ ਸ਼ਨੀਚਰਵਾਰ ਨੂੰ ਥੋੜ੍ਹੀ ਗਰਮੀ ਤੋਂ ਰਾਹਤ ਹੋਵੇਗੀ ਤੇ 17-18 ਦੇ ਆਸ ਪਾਸ ਟੈਂਪਰੇਚਰ ਦਿਨ ਵੇਲੇ ਤੇ ਬਾਰਿਸ਼ ਹੋਵੇਗੀ। 5 ਮਿਲੀਮੀਟਰ ਤੱਕ ਸ਼ਨੀਚਰਵਾਰ ਸਵੇਰੇ ਬਾਰਿਸ਼ ਹੋ ਸਕਦੀ ਹੈ ਤੇ ਐਤਵਾਰ ਨੂੰ ਵੀ ਸਾਰਾ ਦਿਨ ਬਾਰਿਸ਼ ਪੈਣ ਦੀ ਸੰਭਾਵਨਾ ਹੈ ਤੇ ਸੋਮਵਾਰ ਨੂੰ ਵੀ ਹਲਕੀ ਫੁਲਕੀ ਬਾਰਿਸ਼ ਹੋ ਸਕਦੀ ਹੈ। ਸੋ ਵੀਕਐਂਡ ਤੇ ਟੋਟਲ ਕੁੱਲ ਮਿਲਾ ਕੇ 10 ਤੋਂ 15 ਮਿਲੀਮੀਟਰ ਬਾਰਿਸ਼ ਹੋ ਸਕਦੀ ਹੈ, ਜਿਸ ਨਾਲ ਜੋ ਗਰਮੀ ਵਾਲਾ ਮਾਹੌਲ ਹੈ ਇਹ ਵੀ ਬਦਲੇਗਾ ਤੇ ਜੋ ਸਾਡੇ ਫੁੱਲ ਬੂਟੇ ਨੇ, ਸਬਜ਼ੀਆਂ ਨੇ, ਹੋਰ ਚੀਜ਼ਾਂ ਸਾਡੇ ਗਾਰਡਨ ਨੇ ਜਾਂ ਸਾਡੇ ਲੋਨ ਨੇ, ਯਾਰਡ ਨੇ, ਇਹਨਾਂ ਦੇ ਵਿੱਚ ਪਾਣੀ ਦੀ ਪੂਰਤੀ ਹੋਵੇਗੀ, ਘਾਹ ਵਗੈਰਾ ਨੂੰ ਤੇ ਹੋਰਨਾਂ ਚੀਜ਼ਾਂ ਨੂੰ ਤੇ ਟਰੀਜ਼ ਨੂੰ। ਸੋ ਇਹ ਮੌਸਮ ਦੀ ਜਾਣਕਾਰੀ ਜੀ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਹੋਰ ਵੀ ਖਬਰਾਂ ਜਿਹੜੀਆਂ ਨੇ ਬਹੁਤ ਸਾਰੀਆਂ ਪੇਸ਼ ਕਰਨੀਆਂ ਨੇ। ਸਿਆਸਤ ਗਰਮਾਈ ਹੋਈ ਹੈ ਇਸ ਵੇਲੇ ਅਲਬਰਟਾ ਦੇ ਵਿੱਚ, ਇਹਦੇ 'ਤੇ ਵੀ ਚਰਚਾ ਕਰਾਂਗੇ ਤੇ ਹੋਰ ਜਿਹੜੀਆਂ ਖਬਰਾਂ 'ਤੇ ਚਰਚਾ ਕਰਨੀ ਉਹਦੇ ਬਾਰੇ ਮੈਂ ਸ਼ਾਰਟ ਦੇ ਵਿੱਚ ਪਹਿਲਾਂ ਜਾਣਕਾਰੀ ਉਹ ਪ੍ਰੋਗਰਾਮਾਂ ਦੀ ਦੇਲਵਾਂ ਜਿਹੜੇ ਅੱਜ ਦੇ ਬਾਕੀ ਰਹਿੰਦੇ ਹੋਣਗੇ ਉਹਨਾਂ ਬਾਰੇ ਕਿ 6 ਵਜੇ ਵਾਲੇ ਹਿੱਸੇ ਦੇ ਵਿੱਚ, ਜੋ 5 ਤੋਂ 6 ਵਜੇ ਵਾਲਾ ਹਿੱਸਾ ਹੋਵੇਗਾ, ਉਸ ਵਿੱਚ ਇੱਕ ਪੰਜਾਬ ਦੇ ਕੁਛ ਮੁੱਦਿਆਂ ਦਾ ਲੇਖਾ ਜੋਖਾ ਜਿਹੜਾ ਹੈ ਪ੍ਰੋਗਰਾਮ ਦੇ ਅਖੀਰ ਵਿੱਚ ਪੇਸ਼ ਕਰਾਂਗੇ ਤੇ ਰਾਤ 8 ਵਜੇ ਭਗਵੰਤ ਮਾਨ ਹੋਰਾਂ ਨਾਲ ਇੱਕ ਮੀਡੀਆ ਦੁਆਰਾ ਕੀਤੀ ਗਈ ਇੰਟਰਵਿਊ ਪੇਸ਼ ਕੀਤੀ ਜਾਵੇਗੀ। ਇਹ ਸਾਡੇ ਅੱਜ ਦੇ ਵਿਸ਼ੇਸ਼ ਪ੍ਰੋਗਰਾਮ ਤੇ ਇਸ ਪ੍ਰੋਗਰਾਮ ਦੇ ਵਿੱਚ ਸਵਾਲ ਵੀ ਪੁੱਛਾਂਗੇ, ਸਵਾਲ ਦਾ ਸਹੀ ਜਵਾਬ ਦੇਣ ਵਾਲੇ ਸਰੋਤਿਆਂ ਨੂੰ ਗਿਫਟ ਕਾਰਡ ਵੀ ਦਿੱਤੇ ਜਾਣਗੇ ਸਾਡੇ ਸਪੌਂਸਰਾਂ ਵੱਲੋਂ। ਸਵਾਲ ਬਾਅਦ ਵਿੱਚ ਸਾਂਝਾ ਕਰਾਂਗੇ, ਲੇਕਿਨ ਇਸ ਤੋਂ ਪਹਿਲਾਂ ਕਿ ਅਸੀਂ ਖਬਰਾਂ ਦੀ ਮੁੱਢਲੀ ਰੂਪ ਰੇਖਾ ਆਪ ਜੀ ਨਾਲ ਸਾਂਝੀ ਕਰੀਏ। ਕੱਲ੍ਹ ਈਦ ਗੁਜ਼ਰ ਕੇ ਗਈ ਹੈ ਜੀ ਤੇ ਈਦ ਦੇ ਇਸ ਪਾਕ ਮੌਕੇ ਤੇ ਸਾਰੇ ਸੁਣਨ ਵਾਲਿਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸਾਡੇ ਵੱਲੋਂ, ਸਾਡੇ ਅਦਾਰੇ ਵੱਲੋਂ ਬਹੁਤ ਬਹੁਤ ਮੁਬਾਰਕਬਾਦ। ਇਸ ਦੇ ਨਾਲ ਹੀ ਜਿਹੜੀਆਂ ਖਬਰਾਂ ਨੇ ਮੌਸਮ ਦੀ ਅਸੀਂ ਗੱਲ ਕੀਤੀ ਹੈ, ਲੇਕਿਨ ਕੈਨੇਡਾ ਦੇ ਵਿੱਚ ਜੰਗਲੀ ਅੱਗਾਂ ਦੇ ਵਾਸਤੇ ਕੀ ਤਿਆਰੀ ਕੀਤੀ ਜਾ ਰਹੀ ਹੈ ਇਹਦੇ ਬਾਰੇ ਵੀ ਜਾਣਕਾਰੀ ਦਿੱਤੀ ਸੀ ਤੇ ਇੱਕ ਅਜਿਹਾ ਸੂਬਾ ਹੈ ਜਿੱਥੇ ਇਸ ਵਾਰੀ ਬਹੁਤ ਜ਼ਿਆਦਾ ਜੰਗਲੀ ਅੱਗਾਂ ਲੱਗਣ ਦਾ ਖਤਰਾ ਹੈ, ਉਹ ਕਿਹੜਾ, ਉਹਦੇ ਬਾਰੇ ਗੱਲਬਾਤ ਕਰਾਂਗੇ। ਲੇਕਿਨ ਇਸ ਤੋਂ ਵੀ ਪਹਿਲਾਂ, ਬਾਕੀ ਦੀਆਂ ਖਬਰਾਂ ਤੋਂ ਪਹਿਲਾਂ ਅਸੀਂ ਉਸ ਖਬਰ ਤੇ ਵਿਸਥਾਰ ਨਾਲ ਚਰਚਾ ਕਰਾਂਗੇ ਜਿਸ ਨੇ ਪੂਰੀ ਦੁਨੀਆ ਦੇ ਵਿੱਚ ਤੇਲ ਦੀਆਂ ਕੀਮਤਾਂ ਨੂੰ ਅੱਗ ਲਾਈ ਹੈ। ਹਜ਼ਾਰਾਂ ਇਨਸਾਨੀ ਜਾਨਾਂ ਜਾ ਚੁੱਕੀਆਂ ਨੇ ਮਿਡਲ ਈਸਟ ਕਨਫਲਿਕਟ, ਕੀ USA ਤੇ ਇਰਾਨ ਵਾਲੇ ਸ਼ਾਂਤੀ ਵੱਲ ਨੂੰ ਵੱਧ ਰਹੇ ਨੇ ਜਾਂ ਦੁਬਾਰਾ ਲੜਾਈ ਵੱਲ ਨੂੰ ਕਦਮ ਖਿੱਚੇ ਜਾ ਰਹੇ ਨੇ। ਇਸ ਦਾ ਅਸਰ ਪੂਰੀ ਦੁਨੀਆ ਤੇ ਹੋਇਆ, ਲੇਕਿਨ USA ਦੇ ਵਿੱਚ ਇਨਫਲੇਸ਼ਨ, ਮਹਿੰਗਾਈ ਦੀ ਦਰ ਬਹੁਤ ਜ਼ਿਆਦਾ ਵੱਧ ਗਈ ਹੈ। ਮਹਿੰਗਾਈ USA ਦੇ ਵਿੱਚ ਅਸਮਾਨ ਛੋ ਰਹੀ ਹੈ, ਇਹਦੇ ਬਾਰੇ ਗੱਲ ਕਰਾਂਗੇ। ਇੱਧਰ ਅਲਬਰਟਾ ਸੂਬੇ ਦੇ ਵਿੱਚ ਡੈਨੀਅਲ ਸਮਿਥ ਤੇ ਉਹਨਾਂ ਦੀ ਪਾਰਟੀ ਦੇ ਅੰਦਰ ਜੋ ਸੈਪਰੇਟੇਸ਼ਨ ਨੂੰ ਲੈ ਕੇ ਆਪਸੀ ਵਿਚਾਰ ਨਹੀਂ ਰਲ ਰਹੇ, ਇਸ ਮਾਮਲੇ ਤੇ ਕੁਛ ਲੋਕ ਜਿਹੜੇ ਆਉਣ ਸਾਹਮਣੇ ਆਏ ਨੇ ਤੇ ਡੈਨੀਅਲ ਸਮਿਥ ਕੀ ਕਹਿ ਰਹੇ ਨੇ ਇਹਦੇ ਬਾਰੇ ਗੱਲ ਕਰਾਂਗੇ। ਤੇ ਅਲਬਰਟਾ ਦੇ ਵਿੱਚ ਕੈਬਨਿਟ ਵੱਲੋਂ 19 ਅਕਤੂਬਰ ਨੂੰ ਕਰਵਾਏ ਜਾਣ ਵਾਲੇ ਸੈਪਰੇਸ਼ਨ ਕੁਐਸਚਨ ਦੀ ਫਾਈਨਲ ਵਰਡਿੰਗ, ਉਸਦੇ ਆਖਰੀ ਲਫ਼ਜ਼ ਤਿਆਰ ਕੀਤੇ ਜਾ ਰਹੇ ਨੇ। ਇੱਕ ਮਜ਼ਬੂਤ ਕੈਨੇਡਾ ਅਮਰੀਕਾ ਨੂੰ ਦੁਬਾਰਾ ਗ੍ਰੇਟ ਬਣਾ ਦੇਵੇਗਾ। ਆਪ ਜੀ ਨੂੰ ਮੈਗਾ ਦਾ ਤਾਂ ਪਤਾ ਹੋਵੇਗਾ, MAGA ਮੇਕ ਅਮਰੀਕਾ ਗ੍ਰੇਟ ਅਗੇਨ ਜੋ ਸਲੋਗਨ ਦਿੱਤਾ ਸੀ ਡੋਨਲਡ ਟਰੰਪ ਨੇ। ਤੇ ਕਾਰਨੀ ਸਾਹਿਬ ਇਹ ਕਹਿੰਦੇ ਨੇ ਕਿ ਅਗਰ ਕੈਨੇਡਾ ਮਜ਼ਬੂਤ ਹੋਵੇਗਾ ਤੇ ਅਮਰੀਕਾ ਵੀ ਉਸਦੇ ਨਾਲ ਗ੍ਰੇਟ ਬਣੇਗਾ। ਇਹ ਗੱਲ ਉਹਨਾਂ ਨੇ ਕਿੱਥੇ ਕਹੀ,
ਤੇ ਇਸ ਵੇਲੇ

ਬੈਸਟ ਕੰਟਰੀ ਦੀ ਰੈਂਕਿੰਗ ਦੇ ਵਿੱਚ ਕੈਨੇਡਾ ਥੱਲੇ ਖਿਸਕ ਗਿਆ। ਇਹ ਰੈਂਕਿੰਗ ਜੋ ਹਰ ਸਾਲ ਵੱਖਰੇ ਵੱਖਰੇ ਅਦਾਰਿਆਂ ਵੱਲੋਂ ਜਿਹੜੀ ਜਾਰੀ ਕੀਤੀ ਜਾਂਦੀ ਹੈ, ਪਰ ਥੱਲੇ ਕਿਉਂ ਖਿਸਕਿਆ, ਕੀ ਵਾਕਿਆ ਹੀ ਕੈਨੇਡਾ ਹੇਠਾਂ ਨੂੰ ਜਾ ਰਿਹਾ ਜਾਂ ਕੋਈ ਹੋਰ ਕਾਰਨ ਹੈ, ਉਹ ਕਾਰਨ ਇੱਕ ਹੋਰ ਹੈਗਾ ਜੀ, ਉਹਦੇ ਬਾਰੇ ਜ਼ਿਕਰ ਕਰਾਂਗੇ ਅੱਗੇ ਚੱਲ ਕੇ। ਇੱਧਰ ਅਲਬਰਟਾ ਦੇ ਵਿੱਚ ਹੀ ਨਹੀਂ, ਬ੍ਰਿਟਿਸ਼ ਕੋਲੰਬੀਆ ਅਤੇ ਓਨਟੇਰੀਓ ਦੇ ਵਿੱਚ ਅਸੀਂ ਪਿਛਲੇ ਮਹੀਨਿਆਂ ਦੇ ਵਿੱਚ ਸੈਂਕੜੇ ਖਬਰਾਂ ਜਿਹੜੀਆਂ ਨੇ ਐਕਸਟੋਰਸ਼ਨ ਨੂੰ ਲੈ ਕੇ ਸਾਂਝੀਆਂ ਕਰ ਚੁੱਕੇ ਹਾਂ, ਫਰੌਤੀਆਂ ਨੂੰ ਲੈ ਕੇ। ਅਲਬਰਟਾ ਸਰਕਾਰ ਦੱਖਣ ਏਸ਼ੀਆ ਭਾਈਚਾਰੇ ਨੂੰ, ਸਾਊਥ ਏਸ਼ੀਅਨ ਭਾਈਚਾਰੇ ਨੂੰ ਟਾਰਗੇਟ ਕਰਕੇ ਕੀਤੀ ਜਾ ਰਹੀ ਔਰਗੇਨਾਈਜ਼ਡ ਕ੍ਰਾਈਮ ਨੂੰ ਨੱਥ ਪਾਉਣ ਲਈ ਅੱਗੇ ਹੋ ਗਈ ਹੈ ਸਰਕਾਰ ਅਲਬਰਟਾ ਦੀ, ਅਤੇ $8 million ਦੇ ਫੰਡ ਜਿਹੜੇ ਨੇ ਜਾਰੀ ਕਰ ਦਿੱਤੇ ਨੇ। ਹੋਰ ਖਬਰਾਂ ਦੇ ਵਿੱਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੋ ਡਿਬੇਟ ਦੇ ਵਿੱਚ ਡੋਨਲਡ ਟਰੰਪ ਦੇ ਨਾਲ ਡਿਬੇਟ ਕਰ ਰਹੇ ਸੀ, ਅਤੇ ਉਸ ਡਿਬੇਟ ਤੋਂ ਬਾਅਦ ਐਸੀ ਉਹਨਾਂ ਦੀ ਰੇਟਿੰਗ ਘਟੀ ਕਿ ਉਹ ਰੇਸ ਦੇ ਵਿੱਚੋਂ ਪਾਸੇ ਹਟ ਗਏ। ਹੁਣ ਉਹਨਾਂ ਦੀ ਪਤਨੀ ਬੋਲੀ ਹੈ, ਬੜੀ ਉਹਨਾਂ ਨੇ ਖਾਸ ਗੱਲ ਕੀਤੀ ਹੈ ਜੋ ਬਾਈਡਨ ਦੀ ਪਤਨੀ ਨੇ, ਕੀ ਕਿਹਾ ਉਹਨਾਂ ਨੇ, ਇਹਦੇ 'ਤੇ ਚਰਚਾ ਕਰਾਂਗੇ। ਉੱਧਰ ਕੁਛ ਲੋਕਲ ਖਬਰਾਂ ਨੇ, ਉਹਨਾਂ 'ਤੇ ਚਰਚਾ ਕਰਾਂਗੇ। ਅਤੇ ਈਦ ਦੇ ਮੌਕੇ 'ਤੇ ਜੋ ਜਾਨਵਰ ਜ਼ਿਬਾ ਕਰਨ ਦਾ ਰਿਵਾਜ ਹੈ ਜਾਂ ਰੀਤ ਹੈ, ਇਸ ਸੰਬੰਧੀ ਬੰਗਲਾਦੇਸ਼ ਦੇ ਵਿੱਚ ਇੱਕ ਮੱਝ ਜਿਸਦਾ ਨਾਮ ਡੋਨਲਡ ਟਰੰਪ ਰੱਖ ਦਿੱਤਾ ਗਿਆ ਸੀ, ਸਰਕਾਰ ਨੂੰ ਹੁਕਮ ਦੇਣਾ ਪਿਆ ਕਿ ਇਸ ਮੱਝ ਦੀ ਬਲੀ ਨਾ ਦਿੱਤੀ ਜਾਵੇ। ਕੀ ਕਾਰਨ ਬਣਿਆ, ਕਿਉਂ ਡੋਨਲਡ ਟਰੰਪ ਨਾਮ ਰੱਖਿਆ ਗਿਆ, ਇਹਦੇ ਬਾਰੇ ਚਰਚਾ ਕਰਾਂਗੇ। ਹਲਕੀ ਫੁਲਕੀ ਜੀ ਖਬਰ ਹੈ ਬੇਸਿਕਲੀ। ਅਤੇ ਨਾਲ 4-time ਸਟੈਲਨੀ ਕੱਪ ਚੈਂਪੀਅਨ 60 ਦੀ ਉਮਰ ਦੇ ਵਿੱਚ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਕਲੌਡ ਲਮਿਊ, ਇਸ ਖਿਡਾਰੀ ਦੇ ਬਾਰੇ ਚਰਚਾ ਕਰਾਂਗੇ ਪ੍ਰੋਗਰਾਮ ਵਿੱਚ ਅੱਗੇ ਚੱਲ ਕੇ। ਸੋ ਇਹ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਉਹ ਖਬਰਾਂ, ਇਹ ਇਹਨਾਂ 'ਤੇ ਚਰਚਾ ਜ਼ਰੂਰ ਕਰਾਂਗੇ। ਇਸ ਤੋਂ ਇਲਾਵਾ ਵੀ ਹੋਰ ਹੈਗੀਆਂ ਨੇ ਕੁਛ ਲੋਕਲ ਖਬਰਾਂ ਜਿਨ੍ਹਾਂ 'ਤੇ ਅਸੀਂ ਗੱਲਬਾਤ ਕਰਾਂਗੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਰੇਡੀਓ ਸੁਰਸੰਗਮ 94.7 FM, ਹਫ਼ਤੇ ਦੇ 20 ਘੰਟੇ ਆਪ ਜੀ ਦੀ ਸੇਵਾ ਦੇ ਵਿੱਚ, ਮੰਡੇ ਟੂ ਫਰਾਈਡੇ 4-6 ਅਤੇ 8-10 ਇਹ ਪ੍ਰੋਗਰਾਮ ਹੁੰਦੇ ਨੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਹ ਜਿਹੜੀਆਂ ਖਬਰਾਂ ਮੈਂ ਦੱਸੀਆਂ ਨੇ, ਇਹਨਾਂ ਨਾਲ ਚਰਚਾ ਦਾ ਆਗਾਜ਼ ਕਰਾਂਗੇ।

ਇਸ ਪ੍ਰੋਗਰਾਮ ਦੇ ਸਪਾਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ। ਮਾਨਸੁਰਾ ਦਾ ਦਾਵਾ ਹੈ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਅਗਰ ਤੁਸੀਂ ਵਧੀਆ ਰੇਟ ਲੈਣੇ ਨੇ ਤਾਂ 587-832-1208 ਤੇ ਸੰਪਰਕ ਕਰ ਲਓ 5878321208 ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ। YYC ਹੋਮ ਕੇਅਰ ਤੋਂ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ। ਬਿੱਲ ਸਰਕਾਰ ਨੂੰ ਭੇਜਦੀ ਹੈ। ਫੋਨ ਨੰਬਰ ਹੈ 8257260983। YYC ਹੋਮ ਕੇਅਰ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਹੈ ਜੀ। ਬਿੱਲ ਸਰਕਾਰ ਨੂੰ ਭੇਜਣਗੇ ਉਹ। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ। ਜੇ ਤੁਸੀਂ ਵਧੀਆ ਡੀਲ ਵੀ ਬਣਾਉਣਾ ਚਾਹੁੰਦੇ ਹੋ ਤਾਂ ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰ ਲਓ। ਫੋਨ ਹੈ 403-903-6757 403-903-6757 ਮਰਸੀਡੀਜ਼ ਬੈਂਜ਼ ਕੰਟਰੀ ਹਿਲਸ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਜੋ ਕਿ ਲਾਈਫ ਇੰਸ਼ੋਰੈਂਸ ਤੇ ਸੁਪਰਵੀਜ਼ਾ ਇੰਸ਼ੋਰੈਂਸ ਕਰਦੇ ਨੇ, ਇਹਨਾਂ ਕੋਲੋਂ ਤੁਸੀਂ ਭਰੋਸੇਯੋਗ ਸੇਵਾਵਾਂ ਲੈ ਸਕਦੇ ਹੋ। 403-404-3500 ਇਹਨਾਂ ਦਾ ਫੋਨ ਨੰਬਰ ਹੈ। 403-404-3500। ਮਦਰ ਇੰਡੀਆ ਰੈਸਟੋਰੈਂਟ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਉਂਦੇ ਨੇ, 24 ਘੰਟੇ ਖੁੱਲ੍ਹਦਾ ਹੈ ਜੀ ਰੈਸਟੋਰੈਂਟ ਮਦਰ ਇੰਡੀਆ ਰੈਸਟੋਰੈਂਟ। ਵੈਜ ਨੌਨ ਵੈਜ ਵਸਤਾਂ ਖਾਣ ਲਈ ਜਾਂ ਪਰਿਵਾਰ ਸਮੇਤ ਬੈਠ ਕੇ ਖਾਣ ਲਈ ਜਾਂ ਆਰਡਰ ਕਰਕੇ ਲਿਆਉਣ ਲਈ ਫੋਨ ਨੰਬਰ ਨੋਟ ਕਰ ਲਓ 403-461-6161। ਨਾਰਥ ਈਸਟ ਕੈਲਗਰੀ ਦੇ ਸਵਾਨਾ ਬਾਜ਼ਾਰ ਦੇ ਵਿੱਚ ਪਿਕਸਲ ਫੋਟੋ ਸਟੂਡੀਓ, ਜਿੱਥੋਂ ਤੁਸੀਂ ਸਿਰਫ 7 ਡਾਲਰ ਦੇ ਵਿੱਚ ਪਾਸਪੋਰਟ ਫੋਟੋ ਕਰਵਾ ਸਕਦੇ ਹੋ ਜੀ।

ਪਿਕਸਲ ਫੋਟੋ ਸਟੂਡੀਓ ਤੋਂ ਤੁਸੀਂ ਫੈਮਿਲੀ ਫੋਟੋਜ਼, ਬੱਚਿਆਂ ਦੀਆਂ ਫੋਟੋਜ਼, ਬਿਜ਼ਨਸ ਪੋਰਟਰੇਟਸ, ਹੈੱਡਸ਼ਾਟਸ ਸਭ ਕੁਝ ਕਰਵਾ ਸਕਦੇ ਹੋ। ਪ੍ਰਿੰਟ ਵੀ ਫੋਟੋ ਕਰਵਾ ਸਕਦੇ ਹੋ ਅਗਰ ਤੁਸੀਂ ਫੋਟੋ ਵੱਡੀ ਕਰਵਾਉਣੀ ਹੈ, ਫਰੇਮ ਬਣਾਉਣਾ ਹੈ, ਅਤੇ ਉਹ ਵੀ ਕੰਮ ਕਰ ਦੇਣਗੇ। ਪਿਕਸਲ ਫੋਟੋ ਸਟੂਡੀਓ ਨਾਰਥ ਈਸਟ ਕੈਲਗਰੀ ਦੇ ਸਵਾਨਾ ਬਾਜ਼ਾਰ ਵਿੱਚ। ਫੋਨ ਨੰਬਰ 403-947-0060। ਪਿਕਸਲ ਫੋਟੋ ਸਟੂਡੀਓ। ਗੱਲ ਮੌਸਮ ਦੀ ਕਰਦੇ ਹਾਂ ਜੀ। ਕੈਨੇਡਾ ਦੇ ਵਿੱਚ ਬਹੁਤ ਵੱਡਾ ਇਹ ਜਿਹੜਾ ਵਿਸ਼ਾਲ ਮੁਲਕ ਹੈ, ਇਸ ਦੇ ਆਪਣੇ ਇਸ ਦੀਆਂ ਆਪਣੀਆਂ ਖੂਬਸੂਰਤੀਆਂ, ਆਪਣੇ ਸਟਰੋਂਗ ਪੁਆਇੰਟਸ ਵੀ ਹੈਗੇ ਨੇ। ਪਰ ਜਿਹੜੀ ਸਮੱਸਿਆ ਨਾਲ ਹਰ ਸਾਲ ਜੂਝਣਾ ਪੈਂਦਾ ਹੈ, ਉਸ ਉਹਨਾਂ ਸਮੱਸਿਆਵਾਂ ਨੂੰ ਲੈ ਕੇ ਚਿੰਤਤ ਵੀ ਰਹਿੰਦੇ ਨੇ ਕੈਨੇਡੀਅਨ, ਅਤੇ ਇਹ ਵੀ ਕਿ ਜਿੰਨਾ ਹਰ ਸਾਲ ਗਰਮੀਆਂ ਦੇ ਵਿੱਚ ਏਰੀਆ ਵਾਈਲਡ ਫਾਇਰ ਸੀਜ਼ਨ ਦੇ ਦੌਰਾਨ ਜੰਗਲੀ ਅੱਗਾਂ ਦੇ ਵਿੱਚ ਭੇਟ ਚੜ੍ਹ ਜਾਂਦਾ ਹੈ, ਉਹ ਉਹ ਉਹ ਬਹੁਤ ਸਾਰੇ ਮੁਲਕਾਂ ਨਾਲੋਂ ਵੱਡਾ ਹੈ। ਅਤੇ ਜੋ ਪਿਛਲੇ ਸਾਲਾਂ ਦੇ ਵਿੱਚ ਹੋਇਆ, ਉਹਨਾਂ ਤੋਂ ਅੰਦਾਜ਼ਾ ਲੱਗਦਾ ਹੈ ਕਿ ਜੰਗਲੀ ਅੱਗਾਂ ਦੇ ਨਾਲ ਕਾਫੀ ਜ਼ਿਆਦਾ ਨੁਕਸਾਨ ਜਿਹੜਾ ਹੈ ਜੀ ਹੁੰਦਾ ਹੈ। ਕੈਨੇਡੀਅਨ ਇੰਟਰ ਏਜੰਸੀ ਫੋਰੈਸਟ ਫਾਇਰ ਸੈਂਟਰ ਇਨ ਕਾਰਪੋਰੇਸ਼ਨ ਦੀ ਜਿਹੜੀ ਇਨਫੋਰਮੇਸ਼ਨ ਹੈ, ਉਹ ਰੋਜ਼ ਅਪਡੇਟ ਸੀਜ਼ਨ ਸ਼ੁਰੂ ਕਰਕੇ ਉਹ ਕਰਦੀ ਹੈ ਕਿ ਕਿੰਨਾ ਕਿੰਨੇ ਏਰੀਏ ਦੇ ਵਿੱਚ ਜੰਗਲਾਂ ਦੀ ਅੱਗ ਲੱਗੀ ਹੋਈ ਹੈ, ਕਿੱਥੇ ਆਊਟ ਆਫ ਕੰਟਰੋਲ ਹੈ, ਕਿੱਥੇ ਕੰਟਰੋਲ 'ਚ ਹੈ। ਅਤੇ ਗਰਮ ਅਤੇ ਖੁਸ਼ਕ ਮੌਸਮ ਜਿਹੜੇ ਨੇ ਜੀ, ਇਹ ਬਹੁਤ ਜ਼ਿਆਦਾ ਨੁਕਸਾਨ ਕਰਦੇ ਨੇ। ਜੇ ਪਿਛਲੇ ਸਾਲਾਂ ਦੀ ਗੱਲ ਕਰੀਏ ਤਾਂ ਕਈ ਮਿਲੀਅਨ ਹੈਕਟੇਅਰ ਰਕਬਾ, ਜੇ 1970 ਤੋਂ ਹਿਸਾਬ ਕਿਤਾਬ ਲਾਇਆ ਜਾਵੇ ਤਾਂ ਕਈ ਮਿਲੀਅਨ ਹੈਕਟੇਅਰ, ਇੱਕ ਹੈਕਟੇਅਰ ਦੇ ਵਿੱਚ 2.5 ਏਕੜ ਹੁੰਦੇ ਨੇ, 2.5 ਏਕੜ ਤੁਸੀਂ ਅੰਦਾਜ਼ਾ ਲਾ ਲਓ। ਅਤੇ ਜਦੋਂ ਕਿਤਾ ਹਿਸਾਬ ਕਿਤਾਬ ਜਿਹਾ ਰੱਖਿਆ ਜਾਣ ਲੱਗਾ ਅਤੇ 1980 ਦੇ ਵਿੱਚ ਕਹਿੰਦੇ ਨੇ ਜਾਂ 81 ਦੇ ਵਿੱਚ ਕਿ 6 ਮਿਲੀਅਨ ਹੈਕਟੇਅਰ ਤੋਂ ਜ਼ਿਆਦਾ ਰਕਬਾ ਜਿਹੜਾ ਸੀ ਜੰਗਲੀ ਅੱਗਾਂ ਦੇ ਆਪਣੀ ਲਪੇਟ ਦੇ ਵਿੱਚ ਲੈ ਲਿਆ ਅਤੇ ਸੜ ਕੇ ਸਵਾਹ ਹੋ ਗਿਆ। ਫਿਰ ਕੁਛ ਸ਼ਾਂਤੀ ਰਹੀ ਅਤੇ 1999 ਦੇ ਵਿੱਚ ਇਹ ਅੰਕੜਾ ਜਿਹੜਾ ਸੀ 7.5 ਮਿਲੀਅਨ ਹੈਕਟੇਅਰ 'ਤੇ ਜਾ ਪਹੁੰਚਾ। ਫਿਰ ਜਿਹੜੇ ਆਉਣ ਵਾਲੇ ਸਾਲ ਸੀ, ਕਿਸੇ ਵਿੱਚ ਘੱਟ ਕਿਸੇ ਵਿੱਚ ਵੱਧ, ਪਰ ਇਹ ਕਹਿ ਲਓ ਕਿ ਸਾਲ 2002 ਤੋਂ ਬਾਅਦ ਇਸ ਦਾ ਗ੍ਰਾਫ ਜਿਹੜਾ ਹੈ ਉਹ ਉੱਚਾ ਹੀ ਰਿਹਾ। 2020 ਵਿੱਚ ਥੋੜ੍ਹਾ ਕੁਆਇਟ ਰਿਹਾ, ਕੋਵਿਡ ਦੇ ਸਮੇਂ ਦੌਰਾਨ ਬਹੁਤਾ ਕੋਈ ਰਿਕਾਰਡ ਨਹੀਂ ਹੈ, ਫਿਰ ਉਹੀ ਪੁਰਾਣਾ ਸਿਲਸਿਲਾ ਸ਼ੁਰੂ ਹੋ ਗਿਆ। ਅਤੇ ਜਦੋਂ ਵਰ੍ਹਾ 2023 ਆਇਆ ਤਾਂ ਉਦੋਂ ਬਹੁਤ ਜ਼ਿਆਦਾ ਵੱਡਾ ਨੁਕਸਾਨ ਜਿਹੜਾ ਸੀਗਾ ਜੀ ਉਹ ਝੱਲਣਾ ਪਿਆ, ਜਿਸ ਵਿੱਚ ਇਹ ਕਹਿ ਲਓ ਕਿ ਤਕਰੀਬਨ ਜੋ ਪਹਿਲਾਂ ਸੀ ਉਸ ਨਾਲੋਂ ਕਈ ਗੁਣਾ ਜ਼ਿਆਦਾ ਰਿਕਾਰਡ ਤੋੜ ਬੜਾ ਸਾਬਤ ਹੋਇਆ। ਅਤੇ 17 ਮਿਲੀਅਨ ਹੈਕਟੇਅਰ ਰਕਬਾ ਜੰਗਲਾਂ ਦੀ ਅੱਗ ਨੇ ਸਾੜ ਕੇ ਸੁਆਹ ਕਰ ਦਿੱਤਾ। ਅਤੇ 2024 ਦੇ ਵਿੱਚ ਅਤੇ 25 ਦੇ ਵਿੱਚ ਥੋੜ੍ਹੀ ਜਿਹੀ ਗਿਰਾਵਟ ਆਈ, ਪਰ ਅਜੇ ਵੀ ਜ਼ਿਆਦਾ ਹੈ। ਅਤੇ ਇਸ ਵਾਰੀ ਜੇ ਅਸੀਂ ਗੱਲ ਕਰੀਏ ਕਿ ਵਾਈਲਡ ਫਾਇਰ ਜਿਹੜੇ ਰਿਸਕ ਨੇ ਉਹਨਾਂ ਨਾਲ ਨਜਿੱਠਣ ਲਈ ਕੈਨੇਡਾ ਸਰਕਾਰ ਨੇ, ਅਸੀਂ ਪਰਸੋਂ ਚੌਥ ਆਪ ਜੀ ਨਾਲ ਖਬਰ ਸਾਂਝੀ ਕੀਤੀ ਸੀ ਕਿ ਨਵੇਂ ਜਹਾਜ਼ ਖਰੀਦੇ ਨੇ, ਨਵੇਂ 10 ਫੈਡਰਲ ਸਰਕਾਰ ਨੇ ਵਾਈਲਡ ਫਾਇਰ ਫਾਈਟਿੰਗ ਜਿਹੜੇ ਨੇ ਏਅਰਕ੍ਰਾਫਟ ਨੇ, ਜਿਹਨਾਂ ਵਿੱਚ ਵਾਟਰ ਬੌਂਬਰ ਨੇ, ਹੋਰ ਕਈ ਚੀਜ਼ਾਂ ਨੇ। ਇੰਨੀ ਜ਼ਿਆਦਾ ਇਹ ਸਮੱਸਿਆ ਰਹੀ ਹੈ ਕਿ ਕਈ ਛੋਟੇ ਛੋਟੇ ਸ਼ਹਿਰ ਸੜਕੇ ਵੀ ਸਵਾਹ ਹੋ ਗਏ, ਉਹਦੇ ਵੱਡੇ ਹਿੱਸੇ ਜਿਹੜੇ ਸੀ ਜੰਗਲੀਕਾਂ ਦੀ ਲਪੇਟ ਵਿੱਚ ਆ ਗਏ। ਪਿਛਲੇ ਦਿਨਾਂ ਦੇ ਵਿੱਚ ਜੈਸਪਰ ਸ਼ਹਿਰ ਜਿਹੜਾ ਨੈਸ਼ਨਲ ਪਾਰਕ ਹੈ ਉੱਥੇ ਜਾਣ ਦਾ ਮੌਕਾ ਮਿਲਿਆ, ਅਤੇ ਉੱਥੇ ਤੁਸੀਂ ਅੱਜ ਵੀ ਜਾਂਦੇ ਹੋ ਅਤੇ ਤੁਹਾਨੂੰ ਜੰਗਲੀ ਅੱਗਾਂ ਨਾਲ ਹੋਇਆ ਜਿਹੜਾ ਨੁਕਸਾਨ ਹੈ ਉਹ ਤੁਸੀਂ ਦੇਖ ਸਕਦੇ ਹੋ ਆਪਣੀਆਂ ਅੱਖਾਂ ਨਾਲ। ਅਤੇ ਜੋ ਇਸ ਵੇਲੇ ਖਬਰ ਜਿਹੜੀ ਹੈ ਕਿ ਵਾਈਲਡ ਫਾਇਰ ਪ੍ਰਪੇਅਰਨੈਸ ਲਈ, ਇਸ ਦੀ ਤਿਆਰੀ ਲਈ ਫੈਡਰਲ ਸਰਕਾਰ ਨੇ ਤਕਰੀਬਨ $47.8 ਮਿਲੀਅਨ ਜਿਹੜੇ ਨੇ ਉਹ ਰਾਖਵੇਂ ਕਰ ਦਿੱਤੇ ਨੇ ਕਿ ਇਹ ਜਿਹੜਾ ਸਲੋ ਸਟਾਰਟ ਹੈ ਫਾਇਰ ਸੀਜ਼ਨ ਨੂੰ, ਭਾਵ ਕਿ ਅਜੇ ਤੱਕ ਬਚਾਅ ਹੈ ਕਾਫੀ, ਇਹਦੇ ਬਾਵਜੂਦ ਸਾਨੂੰ ਲੱਗਦਾ ਹੈ ਕਿ ਰਿਸਕ ਹੋਵੇਗਾ, ਅਤੇ ਅਸੀਂ ਇਸ ਸੀਜ਼ਨ ਵਾਸਤੇ ਵਾਈਲਡ ਫਾਇਰ ਦੀ ਪ੍ਰਪੇਅਰਨੈਸ ਵਾਸਤੇ ਤਿਆਰੀ ਲਈ ਅਸੀਂ $47 ਮਿਲੀਅਨ ਜਿਹੜੇ ਆ ਉਹ ਇੱਕ ਪਾਸੇ ਰਾਖਵੇਂ ਰੱਖ ਰਹੇ ਹਾਂ। ਸੋ ਵਾਈਲਡ ਫਾਇਰ ਦੀ ਜੰਗਲੀ ਅੱਗਾਂ ਦੀ ਜਿਹੜੀ ਪ੍ਰੈਡਿਕਸ਼ਨ ਹੈ ਉਹ ਇਹ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਪ੍ਰੇਰੀ ਸੂਬਿਆਂ ਦੇ ਵਿੱਚ ਜ਼ਿਆਦਾ ਇਸ ਦਾ ਪ੍ਰਭਾਵ

ਰਹੇਗਾ। ਖਾਸ ਤੌਰ ਤੇ ਇਸ ਵਾਰੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹਾਈਐਸਟ ਰਿਸਕ ਇਸ ਵਾਰੀ ਮੰਨਿਆ ਜਾ ਰਿਹਾ ਹੈ। ਸੋ ਟੈਂਪਰੇਚਰਸ ਇਸ ਹਫਤੇ ਤੋਂ ਵਧੇ ਨੇ ਤੇ ਅਫੀਸ਼ੀਅਲਸ ਜਿਹੜੇ ਨੇ ਵਾਰਨਿੰਗ ਦੇ ਰਹੇ ਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕਿ ਵਾਈਲਡ ਫਾਇਰ ਸੀਜ਼ਨ ਜਿਹੜਾ ਹੈ ਉਹ ਤਕੜਾ ਆ ਸਕਦਾ ਹੈ। ਨੈਚੁਰਲ ਰਿਸੋਰਸਿਸ ਕੈਨੇਡਾ ਨੇ ਫੋਰਕਾਸਟ ਕੀਤਾ ਕਿ ਫਾਇਰ ਡੇਂਜਰ ਪੂਰੇ ਕੈਨੇਡਾ ਦੇ ਵਿੱਚ ਹੈ ਤੇ ਜਿਸਦਾ ਸ਼ੁਰੂਆਤ ਜਿਹੜੀ ਜੂਨ ਜੁਲਾਈ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਤੇ ਹੋਰਨਾਂ ਸੂਬੇ ਵੱਲ ਨੂੰ ਫਿਰ ਜਾ ਸਕਦਾ ਹੈ। ਸਾਨੂੰ ਤਿਆਰੀਆਂ ਰੱਖਣੀਆਂ ਪੈਣਗੀਆਂ ਜਿਸ ਤੋਂ ਵੱਡਾ ਇਸ਼ੂ ਹੈ ਤੇ ਇਹ ਵੀ ਕਿ ਜਦੋਂ ਫਿਰ ਜਦੋਂ ਜ਼ਿਆਦਾ ਇਹ ਵੱਧ ਜਾਂਦੀਆਂ ਨੇ ਤੇ ਇਹਨਾਂ ਦਾ ਧੂੰਆਂ ਜਿਹੜਾ ਦੂਰ ਦੁਰਾਡੇ ਤੱਕ ਦੇਖਿਆ ਗਿਆ। ਅਮਰੀਕਾ ਦੇ ਵਿੱਚ ਇਸੀ ਦਾ ਪ੍ਰਚਾਰ ਕੀਤਾ ਗਿਆ ਕਿ ਕੈਨੇਡੀਅਨ ਜੰਗਲਾਂ ਦਾ ਧੂੰਆਂ ਸਾਡੇ ਸ਼ਹਿਰਾਂ ਦੇ ਵਿੱਚ ਆ ਵੜਦਾ ਹੈ ਤੇ ਸਮੋਕ ਵਾਲੀ ਸਥਿਤੀ ਬਣ ਜਾਂਦੀ ਹੈ। ਤੇ ਇੱਥੋਂ ਤੱਕ ਵੀ ਕਿ ਯੂਰਪ ਤੱਕ ਡਿਟੈਕਟ ਕੀਤਾ ਗਿਆ। ਇਸ ਵੇਲੇ ਪੂਰੇ ਕੈਨੇਡਾ ਦੇ ਵਿੱਚ ਵੈਸੇ ਸ਼ਾਂਤੀ ਜਿਹੀ ਹੈ, 65 ਜਗ੍ਹਾ ਤੇ ਵੈਸੇ ਅੱਗ ਲੱਗੀ ਹੋਈ ਹੈ ਜਿਹਨਾਂ ਚੋਂ 5-6 ਹੈਗੀ ਜਿਹੜੀ ਕਿ ਆਊਟ ਆਫ ਕੰਟਰੋਲ ਹੈ। 2023 ਤੇ 2025 ਬਹੁਤ ਵੱਡੇ ਸਾਲ ਸੀ ਜਦੋਂ ਜੰਗਲੀ ਅੱਗਾਂ ਰਹੀਆਂ ਤੇ ਹੌਟ ਤੇ ਡਰਾਈ ਕੰਡੀਸ਼ਨਸ ਜਿਹਦੇ ਵਿੱਚ ਹਿਊਮਨ ਐਰਰ ਵੀ ਹੈ, ਸ਼ਰਾਰਤ ਵੀ ਹੋ ਜਾਂਦੀ ਹੈ, ਕਈ ਵਾਰੀ ਕੁਦਰਤੀ ਕਾਰਨ ਵੀ ਹੋ ਜਾਂਦੇ ਨੇ। ਸੋ ਬਹੁਤ ਸਾਰੀਆਂ ਚੀਜ਼ਾਂ ਨੇ, ਕੈਨੇਡੀਅਨਾਂ ਨੂੰ ਸਰਕਾਰਾਂ ਨੂੰ ਚੁਕੰਨੇ ਰਹਿਣਾ ਪਵੇਗਾ ਜੀ। ਕੁਦਰਤ ਦਾ ਭੇਤ ਨਹੀਂ ਪਾ ਸਕਦੇ ਲੇਕਿਨ ਇਨਸਾਨਾਂ ਨੇ ਜੋ ਜਿਹੜਾ ਜਿਹੜੀ ਅੱਗ ਲਾਈ ਹੋਈ ਹੈ ਜੀ, ਇਸੇ ਕਰਕੇ ਮੈਂ ਸੋਚ ਰਿਹਾ ਸਾਂ ਕਿ ਸ਼ਾਇਦ ਇਸੇ ਕਰਕੇ ਜਦੋਂ ਜੰਗ ਬੰਦੀ ਹੋ ਜਾਂਦੀ ਤੇ ਉਹਨੂੰ ਸੀਜ਼ ਫਾਇਰ ਕਹਿੰਦੇ ਨੇ। ਤੇ ਇੱਕ ਡਿਪਲੋਮੈਟਿਕ ਪ੍ਰੋਸੈਸ ਇਸ ਵੇਲੇ ਚੱਲ ਰਿਹਾ ਜਿਸ ਵਿੱਚ ਇਹ ਕਿਹਾ ਜਾ ਰਿਹਾ ਕਿ ਜੰਗ ਬੰਦੀ ਜੋ USA ਤੇ ਇਰਾਨ ਦੇ ਦਰਮਿਆਨ ਹੈ ਉਹ ਬਹੁਤ ਕੰਢੇ ਦੇ ਉੱਤੇ ਬੜੇ ਕੱਚੇ ਜਿਹੇ ਧਾਗੇ ਨਾਲ ਇਸ ਵੇਲੇ ਬੱਝੀ ਹੋਈ ਹੈ ਤੇ ਜਿਸ ਦੇ ਬਾਰੇ ਕਿਹਾ ਜਾ ਸਕਦਾ ਕਿ ਉਹ ਕਦੇ ਵੀ ਬ੍ਰੇਕ ਹੋ ਸਕਦੀ ਹੈ। ਤੇ ਇਹਦੇ ਨਾਲ ਹੀ ਫਿਰ ਇਹ ਜਿਹੜੀ ਅਨਸਰਟਨਟੀ ਹੈ ਕਿ ਪਤਾ ਨਹੀਂ ਕੀ ਬਣਨਾ, ਫਿਰ ਮਾਰਕੀਟ ਵੀ ਉਸੇ ਤਰ੍ਹਾਂ ਬਿਹੇਵ ਕਰਦੀ ਹੈ। ਵੈਸੇ ਕੱਚੇ ਤੇਲ ਦੀਆਂ ਕੀਮਤਾਂ 3 ਦਿਨਾਂ ਤੋਂ ਜਿਹੜੀਆਂ ਨੇ ਗਿਰਾਵਟ ਵੱਲ ਨੇ, 3-4 ਦਿਨਾਂ ਤੋਂ। ਇਸ ਵੇਲੇ WTI ਕਰੂਡ ਆਇਲ ਹੈ ਜਿਹੜਾ ਜੀ ਬੈਸਟ ਟੈਕਸਸ ਇੰਟਰਮੀਡੀਏਟ, ਉਹ $88 ਤੇ ਟ੍ਰੇਡ ਹੋ ਰਿਹਾ ਤੇ ਜਿਹੜਾ ਬ੍ਰੈਂਟ ਕਰੂਡ ਹੈ ਜੀ $93-94 ਤੇ ਪਰ ਬੈਰਲ ਟ੍ਰੇਡ ਹੋ ਰਿਹਾ ਜੀ। ਜੇ ਅਮਰੀਕਨ ਦੇ ਮੁਕਾਬਲੇ ਇੰਡੀਅਨ ਰੁਪਏ ਦੀ ਗੱਲ ਕੀਤੀ ਜਾਵੇ ਤਾਂ ₹96.43 ਜਿਹੜੇ ਨੇ ਉਹ ਇਸ ਵੇਲੇ ਇੱਕ ਅਮਰੀਕਨ ਦੇ ਮਿਲਣਗੇ, 97 ਦੇ ਆਸ ਪਾਸ ਪਹੁੰਚਦਾ ਹੋਇਆ। ਪਿਛਲੇ ਕੁਛ ਦਿਨਾਂ ਦੇ ਵਿੱਚ ਥੋੜ੍ਹੀ ਜਿਹੀ ਮਜ਼ਬੂਤੀ ਆਈ ਸੀ ਰੁਪਏ ਦੇ ਵਿੱਚ, ਫਿਰ ਵਾਪਸੀ ਉਹੀ ਕਹਾਣੀ। ਅੱਜ ਜੇ ਗੱਲ ਕਰੀਏ ਤਾਂ ਪਿਛਲੇ 2 ਦਿਨਾਂ ਨਾਲੋਂ 1-1.5 ਰੁਪਈਆ ਵੱਧ ਮਿਲ ਰਿਹਾ ਫਿਰ ਵੀ। ਸੋ 96 ਰੁਪੀਜ਼ ਐਂਡ 45 ਸੈਂਟਸ ਨੇ ਜੀ ਪੈਸੇ ਮਿਲਣਗੇ। ਅਤੇ ਜੇ ਕੈਨੇਡੀਅਨ ਦੀ ਗੱਲ ਕਰੀਏ ਤਾਂ ਕੈਨੇਡੀਅਨ ਪਹਿਲਾਂ 70 ਤੋਂ ਟੱਪ ਗਿਆ ਸੀ ਵਾਹਵਾ ਹੀ, ਫਿਰ ਕਮਜ਼ੋਰੀ ਆਈ ਅਤੇ ਕੁਛ ਦਿਨ ਪਹਿਲਾਂ ਜਿਹੜੀ ਇਸ ਵਿੱਚ ਗਿਰਾਵਟ ਦਰਜ ਕੀਤੀ ਗਈ ਸੀ ਤਕਰੀਬਨ 68.5 ਜਾਂ 67 ਦੇ ਲਾਗੇ ਪਹੁੰਚ ਗਿਆ ਸੀ। ਸੋ ਇਸ ਵੇਲੇ ਫਿਰ ਥੋੜ੍ਹਾ ਜਿਹਾ ਉਛਾਲ ਹੈ ਅਤੇ ਕੈਨੇਡੀਅਨ ਡਾਲਰ ਅਗਰ ਤੁਸੀਂ ਅੱਜ ਇੱਕ ਤੁਹਾਡੇ ਕੋਲ ਹੈ ਤੇ ਉਸਦੇ ਤੁਹਾਨੂੰ ₹69.44 69 ਰੁਪੀਜ਼ ਐਂਡ 44 ਪੈਸੇ ਇੰਡੀਅਨ ਜਿਹੜੇ ਨੇ ਉਹ ਮਿਲ ਸਕਦੇ ਨੇ। ਹੁਣ ਗੱਲ ਅਸੀਂ ਕਰ ਲੈਂਦੇ ਹਾਂ ਕਿ ਕੀ ਚੱਲ ਰਿਹਾ। ਲੇਟੈਸਟ ਜਿਹੜੀ ਇਹ ਹੈ ਵਾਈਟ ਹਾਊਸ ਤੋਂ ਜੋ ਜਾਣਕਾਰੀ ਜਿੰਨੀ ਸਾਡੇ ਕੋਲ ਹੈ ਕਿ ਇੱਕ 60 ਦਿਨਾਂ ਦੀ ਜੰਗ ਬੰਦੀ ਤੇ ਦੋਵੇਂ ਧਿਰਾਂ ਕੰਮ ਕਰ ਰਹੀਆਂ ਨੇ ਤੇ ਐਗਰੀਮੈਂਟ ਮਾੜਾ ਮੋਟਾ ਜਿਹੜਾ ਸਿਰੇ ਚੜ੍ਹਦਾ ਨਜ਼ਰ ਆ ਰਿਹਾ ਤੇ ਅਗਾਂਹ ਵਾਸਤੇ ਗੱਲਬਾਤ ਲਈ ਇਸ ਵਿੱਚ ਜਗ੍ਹਾ ਛੱਡੀ ਜਾਵੇਗੀ। ਪਰ ਇਸ ਰਸਮੀ ਫਰੇਮਵਰਕ ਨੂੰ ਅਜੇ ਤੱਕ ਡੋਨਲਡ ਟਰੰਪ ਦੀ ਮਨਜ਼ੂਰੀ ਨਹੀਂ ਹੈ ਤੇ ਨਾ ਇਸ ਨੂੰ ਇਰਾਨ ਨੇ ਅਜੇ ਤੱਕ ਕਨਫਰਮ ਕੀਤਾ। ਸੋ ਹਫਤਾ ਜਿਹੜਾ ਹੈ ਆ ਖਤਮ ਹੋਣ ਦੇ ਕੰਢੇ ਆ ਗਿਆ ਤੇ ਇਸ ਹਫਤੇ ਦੇ ਵਿੱਚ ਇਹ ਜੋ ਜੰਗ ਬੰਦੀ ਹੈ, ਕਈ ਵਾਰੀ ਇਸ ਤਰ੍ਹਾਂ ਲੱਗਾ ਕਿ ਜੰਗ ਬੰਦੀ ਹੁਣ ਵੀ ਇਸਦੀ ਉਲੰਘਣਾ ਹੋਈ, ਹੁਣ ਵੀ ਹੋਈ ਸੀਜ਼ ਫਾਇਰ ਦੀ ਤੇ 8 ਅਪ੍ਰੈਲ ਨੂੰ ਸ਼ੁਰੂ ਹੋਈ ਸੀ ਜੰਗ ਬੰਦੀ ਤੇ ਜਿੰਨਾ ਦੇਰ ਲੜਾਈ ਹੋਈ ਹੈ ਉਸ ਤੋਂ ਜ਼ਿਆਦਾ ਦੇਰ ਇਹ ਸ਼ਾਂਤੀ ਵਾਲਾ ਹਿੱਸਾ ਰਿਹਾ। ਜੋ ਤਾਜ਼ਾ ਹਮਲੇ ਜਿਹੜੇ ਅਮਰੀਕਾ ਨੇ ਕੀਤੇ ਸੀ ਜਿਸ ਵਿੱਚ US ਸੈਂਟਰਲ ਕਮਾਂਡ ਨੇ ਇਹਨਾਂ ਨੂੰ ਗਰਾਊਂਡ ਕੰਟਰੋਲ ਸਾਈਟ ਵਗੈਰਾ ਕਿਹਾ ਸੀ ਸਾਊਥ ਇਰਾਨ ਦੇ ਪੋਰਟ ਸਿਟੀ ਬੰਦਰ ਅਬਾਸ ਦੇ ਵਿੱਚ, ਤੇ ਇਰਾਨ ਨੇ ਕਿਹਾ ਸੀ ਕਿ ਅਸੀਂ ਜਵਾਬ ਜ਼ਰੂਰ ਦੇਵਾਂਗੇ ਤੇ ਇਸਲਾਮਿਕ ਰੈਵੋਲੂਸ਼ਨ

ਮਿਲਟਰੀ ਗਾਰਡ ਕੋਰਪਸ ਨੇ ਕਿਹਾ ਕਿ ਇਹਨਾਂ ਨੇ ਅਮਰੀਕਨ ਏਅਰਬੇਸ 'ਤੇ ਹਮਲਾ ਕੀਤਾ ਹੈ। ਇਹ ਨਹੀਂ ਦੱਸਿਆ ਕਿ ਕਿਹੜੇ 'ਤੇ, ਅਤੇ ਹਾਲਾਂਕਿ ਬਾਅਦ ਵਿੱਚ ਇਹ ਖਬਰ ਸ਼ਾਇਦ ਆਈ ਹੈ ਕਿ ਕੁਵੈਤ ਦੇ ਉੱਪਰ ਇੱਕ ਬਲਿਸਟਿਕ ਮਿਜ਼ਾਈਲ ਜਿਹੜੀ ਆ ਉਹਨੂੰ ਇੰਟਰਸੈਪਟ ਕੀਤਾ ਗਿਆ, ਜਿੱਥੇ ਕਿ ਅਮਰੀਕਾ ਦੇ ਕਈ ਸਾਰੇ ਬੇਸ ਹੈਗੇ ਨੇ। ਸੋ ਇਸ ਵੇਲੇ ਜੰਗਬੰਦੀ ਹੋਣ ਦੇ ਆਸਾਰ ਨੇ, ਪਰ ਕਿਤੇ ਉਹ ਪੱਕੀ ਕੋਈ ਖਬਰ ਨਹੀਂ ਆ ਰਹੀ ਹੈ। ਅਤੇ ਇਸ ਵੇਲੇ ਅਸੀਂ ਸਿਰਫ ਇਹੋ ਕਹਿ ਸਕਦੇ ਹਾਂ ਕਿ ਜੰਗਬੰਦੀ ਹੋ ਵੀ ਸਕਦੀ ਹੈ ਅਤੇ ਨਹੀਂ ਵੀ ਹੋ ਸਕਦੀ। ਬਾਕੀ ਅਸੀਂ ਪਿਛਲੇ ਕਈ ਦਿਨਾਂ ਤੋਂ ਅਸੀਂ ਉਹੋ ਕਹਿ ਰਹੇ ਹਾਂ। ਅਤੇ ਇਹਦੇ ਬਾਰੇ ਅਪਡੇਟ ਹਾਲ ਦੀ ਘੜੀ ਇਹ ਹੋਈ ਹੈ ਕਿ US ਅਧਿਕਾਰੀ ਕਹਿੰਦੇ ਨੇ ਕਿ ਸਾਡੀ ਡੀਲ ਸਿਰੇ ਚੜ੍ਹਨ ਵਾਲੀ ਹੈ ਅਤੇ ਅਸੀਂ ਬਿਲਕੁਲ ਲਾਗੇ ਪਹੁੰਚੇ ਹੋਏ। ਤਾਂ ਹਾਲਾਂਕਿ ਇਹ ਵੀ ਕੋਈ ਪਹਿਲੀ ਵਾਰ ਨਹੀਂ ਸੀ ਸੁਣ ਰਹੇ ਕਿ ਬਸ ਜੀ ਕੰਮ ਹੁਣ ਤਿਆਰ ਹੈ, ਇਹ ਕਈ ਵਾਰਾਂ ਸੁਣਿਆ ਸੀ। ਅਤੇ ਹੁਣ ਅਮਰੀਕਾ ਦੇ ਅਧਿਕਾਰੀਆਂ ਦਾ ਇਹ ਕਹਿਣਾ, ਨਿਊਯਾਰਕ ਟਾਈਮਸ ਅਖਬਾਰ ਦੇ ਹਵਾਲੇ ਨਾਲ ਕੁਛ ਮਿੰਟ ਪਹਿਲਾਂ ਇਹ ਖਬਰ ਕਹੀ ਕਿ ਅਸੀਂ ਜਿਹੜਾ ਕਿਸੇ ਨਤੀਜੇ 'ਤੇ ਪਹੁੰਚਣ ਵਾਲਿਆਂ 'ਤੇ ਲੱਗਦਾ ਕਿ ਕਿਤੇ ਨਾ ਕਿਤੇ ਪਹੁੰਚ ਜਾਵਾਂਗੇ। ਸੋ ਇਰਾਨ ਵਾਰ ਦੇ ਲਾਈਵ ਅਪਡੇਟਸ ਜਿਹੜੇ ਨੇ ਜੀ, ਜਿੰਨੇ ਕੁ ਇਸ ਵੇਲੇ ਹੈਗੇ ਨੇ, ਉਹ ਤੁਹਾਡੇ ਨਾਲ ਅਸੀਂ ਸ਼ੇਅਰ ਕੀਤੇ ਨੇ ਜੀ। ਪੂਰੀ ਦੁਨੀਆ ਵਿੱਚ ਇਸ ਲੜਾਈ ਦੇ ਅਸਰ ਦੇਖਣ ਨੂੰ ਮਿਲੇ ਨੇ ਅਤੇ ਇੱਧਰ ਅਮਰੀਕਾ ਦੇ ਵਿੱਚ ਇਸ ਦਾ ਅਸਰ ਇਹ ਨਹੀਂ ਕਿ ਉਹਨਾਂ ਦੇ ਆਪਣੇ ਕਿਸੇ ਜਿਹੜੇ ਅੰਤਰਰਾਸ਼ਟਰੀ ਸਿਸਟਮ ਆ ਉਹਦੇ ਉੱਪਰ ਹੀ ਹੋਇਆ, ਬਲਕਿ ਇਸ ਦੇ ਬਹੁਤ ਸਾਰੇ ਹੋਰ ਵੀ ਕਈ ਪਹਿਲੂ ਨੇ ਜੋ ਆਰਥਿਕਤਾ 'ਤੇ ਸਿੱਧੇ ਅਸਿੱਧੇ ਤੌਰ 'ਤੇ ਅਸਰ ਪਿਆ, ਸਾਨੂੰ ਉਸ ਨੂੰ ਵੀ ਦੇਖਣਾ ਚਾਹੀਦਾ। US ਦੇ ਵਿੱਚ ਇਨਫਲੇਸ਼ਨ 3 ਸਾਲ ਦੇ ਵਿੱਚ ਸਭ ਤੋਂ ਉੱਚੇ ਪੱਧਰ 'ਤੇ ਹੈ, ਮਹਿੰਗਾਈ ਦੀ ਦਰ, ਅਤੇ ਇਸਦਾ ਜਿਹੜਾ ਅੰਕ ਹੈ ਉਹ 5.5 'ਤੇ ਪਹੁੰਚ ਗਿਆ। ਅਤੇ ਇਸ ਵਿੱਚ ਬਹੁਤਾ ਕਰਕੇ ਕੰਟਰੀਬਿਊਸ਼ਨ ਜਿਹੜਾ ਹੈ ਉਹ ਇਹੋ ਹੀ ਦੱਸਿਆ ਜਾ ਰਿਹਾ ਕਿ ਇਹਦੇ ਵਿੱਚ ਬਹੁਤਾ ਕੰਟਰੀਬਿਊਸ਼ਨ ਤੇਲ ਅਤੇ ਜਿਹੜਾ US ਦੇ ਵਿੱਚ ਗੈਸੋਲੀਨ ਅਤੇ ਡੀਜ਼ਲ ਦੀਆਂ ਕੀਮਤਾਂ ਦਾ ਹੈ, ਗੈਸ ਦਾ। ਪਰਸਨਲ ਕੰਜ਼ਪਸ਼ਨ ਐਕਸਪੈਂਡੀਚਰ ਜਿਹੜੇ ਨੇ US ਫੈਡਰਲ ਰਿਜ਼ਰਵ ਦੇ, ਜਿਹੜਾ ਇਹਨੂੰ ਮੈਜਰ ਕਰਦਾ ਇਨਫਲੇਸ਼ਨ ਨੂੰ, ਜਿਵੇਂ ਕੈਨੇਡਾ ਵਿੱਚ ਬੈਂਕ ਆਫ ਕੈਨੇਡਾ ਕਰਦੀ ਹੈ, BOFC ਕਰਦੀ ਹੈ, ਉਹ ਪਿਛਲੇ ਸਾਲ ਅਪ੍ਰੈਲ ਦੇ ਵਿੱਚ 3.8 ਸੀ ਅਤੇ ਇਸ ਵੇਲੇ 5.5 ਜਿਹੜਾ ਹੈ ਉਹ ਹੋ ਚੁੱਕਾ ਹੈ। ਅਤੇ ਮਾਰਚ ਦੇ ਵਿੱਚ ਇਸ ਵਿੱਚ ਕਾਫੀ ਵਾਧਾ ਹੋਇਆ ਅਤੇ ਡਿਪਾਰਟਮੈਂਟ ਆਫ ਕਾਮਰਸ ਬਿਊਰੋ ਆਫ ਇਕਨੋਮਿਕ ਐਨਾਲਿਸਿਸ ਦੀ ਰਿਪੋਰਟ ਦੇ ਵਿੱਚ ਅੱਜ ਇਹ ਖੁਲਾਸਾ ਹੋਇਆ। ਪਰਸਨਲ ਕੰਜ਼ਪਸ਼ਨ ਐਕਸਪੈਂਡੀਚਰ ਜਿਹੜਾ ਪ੍ਰਾਈਸ ਇੰਡੈਕਸ ਹੈ ਉਹ ਮਾਰਚ ਨਾਲੋਂ ਵੀ ਜਿਹੜਾ ਹੈ ਉਹ 0.4% ਵਧਿਆ, ਜਦਕਿ ਮਾਰਚ ਵਿੱਚ ਫਰਵਰੀ ਨਾਲੋਂ 0.7% ਵਧਿਆ ਸੀ। ਓਵਰਆਲ ਸਮਾਨ ਦੀਆਂ ਕੀਮਤਾਂ ਜਿਹੜੀਆਂ ਨੇ 0.7% ਉੱਚੀਆਂ ਗਈਆਂ ਨੇ। ਸਭ ਤੋਂ ਵੱਡਾ ਜੰਪ ਪੈਟਰੋਲ ਪੰਪਸ 'ਤੇ ਸੀ, ਔਰ ਜਿੱਥੇ ਪ੍ਰਾਈਸ ਜਿਹੜੀ ਸੀ 5.5% ਰਾਈਜ਼ ਕੀਤੀਆਂ। ਸੋ ਐਵਰੇਜ ਪ੍ਰਾਈਸ ਜਿਹੜੀ ਹੈ 1 ਗੈਲਨ ਲੀਟਰ ਪੈਟਰੋਲ ਦੀ ਜਿਹੜੀ ਸੀਗੀ ਜੀ, ਜੋ ਕਿ ਉਹ ਹੈ 4.42 ਅਮਰੀਕਨ, $4.42, ਜੋ ਕਿ ਇੱਕ ਮਹੀਨਾ ਪਹਿਲਾਂ ਸੀ $4.17, ਅਤੇ ਫਰਵਰੀ ਦੇ ਵਿੱਚ 28 ਨੂੰ ਜਦੋਂ ਹਮਲਾ ਹੋਇਆ ਉਸ ਤੋਂ ਇੱਕ ਦਿਨ ਪਹਿਲਾਂ ਸੀ $2.98। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਤੇਲ ਦੀਆਂ ਕੀਮਤਾਂ ਜਿਹੜੀਆਂ ਨੇ ਕਿੰਨੀਆਂ ਵਧੀਆਂ ਨੇ। ਇਸ ਤੋਂ ਇਲਾਵਾ ਫੂਡ ਦੀਆਂ ਕੀਮਤਾਂ ਵੀ ਅਮਰੀਕਾ, ਮੈਂ ਸਾਰੀਆਂ ਖਬਰਾਂ ਅਮਰੀਕਾ ਦੀ ਸਾਂਝੀਆਂ ਕਰ ਰਹੇ ਜੀ ਅਜੇ, ਫੂਡ ਦੀਆਂ ਕੀਮਤਾਂ ਬਹੁਤ ਵਧੀਆਂ ਨੇ, ਅਤੇ ਹਾਊਸਿੰਗ ਅਤੇ ਯੂਟਿਲਿਟੀ ਕੋਸਟ, ਯੂਟਿਲਿਟੀ ਭਾਵ ਤੇਲ ਆਪਣੇ ਬਿਜਲੀ ਪਾਣੀ ਵਗੈਰਾ ਹੋਰ ਸਾਰਾ, ਇਹ ਵੀ 0.6% ਵਧਿਆ। ਕੰਜ਼ਿਊਮਰ ਸਪੈਂਡਿੰਗ ਵੀ ਜਿਹੜੀ ਹੈ 0.5% ਵਧੀ ਹੈ। ਸੋ ਆਪਣੀਆਂ ਸੇਵਿੰਗਸ ਨੂੰ ਛੇੜ ਰਹੇ ਨੇ ਅਮਰੀਕਨ, ਜਿਹੜੀਆਂ ਉਹਨਾਂ ਨੇ ਸੇਵਿੰਗ ਕੀਤੀਆਂ ਹੋਈਆਂ ਸੀ ਨਾ, ਹੁਣ ਉਹਦੇ ਵਿੱਚੋਂ ਖਰਚ ਰਹੇ ਨੇ ਜੀ ਮਾਇਆ। ਸੋ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਅਮਰੀਕਾ ਦੇ ਵਿੱਚ ਵੀ ਇਹੋ ਜਿਹੇ ਹਾਲਾਤ ਜਿਹੜੇ ਨੇ ਉਹ ਪੈਦਾ ਹੋਏ ਨੇ, ਅਤੇ ਜਿਹੜੀ ਜੰਗ ਦੀ ਮਾਰ ਹੈ ਉਹ ਆਮ ਲੋਕਾਂ ਦੀ ਜੇਬ 'ਤੇ ਕਿਵੇਂ ਪਈ ਆ। ਸੋ ਇਨਫਲੇਸ਼ਨ ਦੇ ਵਧਣ ਦੇ ਨਾਲ ਫੈਡਰਲ ਰਿਜ਼ਰਵ ਜਿਹੜਾ ਕਿ ਉਹਨਾਂ ਨੇ ਕਿਹਾ ਕਿ ਪ੍ਰੈਸ਼ਰ ਬਹੁਤ ਹੈ, ਅਤੇ June 16-17 ਨੂੰ ਉਹਨਾਂ ਨੇ ਬੈਂਕ ਦੀ ਫਸਟ ਪੋਲਸੀ ਦੀ ਮੀਟਿੰਗ ਦੇ ਅੰਦਰ ਕੋਈ ਨਵੇਂ ਐਲਾਨ ਵੀ ਕਰਨੇ ਨੇ, ਅਤੇ ਉਹ ਇੰਟਰਸਟ ਰੇਟ ਦੇ ਬਾਰੇ ਫਿਰ ਨਵਾਂ ਐਲਾਨ ਕਰ ਸਕਦੇ ਨੇ।

ਜੀ ਨੂੰ ਪਤਾ ਕਿ ਯੂ ਐਸ ਮਾਰਕੀਟਸ ਜਿਹੜੀਆਂ ਨੇ ਉਹ ਇਨਫਲੇਸ਼ਨ ਦੇ ਬਾਵਜੂਦ ਉਹ ਉੱਚੀਆਂ ਨੇ ਅਤੇ ਮਾਰਕੀਟਸ ਠੀਕ ਠਾਕ ਨੇ, ਪਰ ਇੱਧਰੋਂ ਲੋਕਾਂ ਦੀ ਜੇਬ 'ਤੇ ਕਾਫੀ ਬੁਰਾ ਅਸਰ ਪਿਆ ਹੈ ਇਸ ਲੜਾਈ ਦਾ। ਹੁਣ ਅਸੀਂ ਜੀ ਗੱਲ ਕਰਾਂਗੇ ਆਪ ਜੀ ਨਾਲ ਅਲਬਰਟਾ ਦੀ। ਅਲਬਰਟਾ ਦੇ ਵਿੱਚ ਜਿਹੜਾ ਹੈ ਉਹ ਸੈਪਰੇਸ਼ਨ ਦਾ ਰੌਲਾ ਪਿਆ ਹੋਇਆ ਅਤੇ ਇਸ ਸੈਪਰੇਸ਼ਨ ਦੇ ਸਵਾਲ ਤੋਂ ਹੁਣ ਕੋਈ ਵਾਂਝਾ ਨਹੀਂ ਰਹਿ ਸਕੇਗਾ। ਇਹਦੇ ਲਈ ਸਰਕਾਰ ਹੁਣ ਕੀ ਕਰ ਰਹੀ ਹੈ ਅਤੇ ਆਪਸੀ ਜਿਹੜਾ ਏਜੰਡਾ ਹੈ ਪਾਰਟੀ ਦਾ UCP ਦਾ ਕਿ ਉਹਦੇ ਮੈਂਬਰ ਹੁਣ ਕੀ ਕਹਿੰਦੇ ਨੇ ਅਤੇ ਉਹ ਅਸਲ ਵਿੱਚ ਕੀ ਚਾਹੁੰਦੇ ਨੇ, ਇਹਦੇ ਬਾਰੇ ਵੀ ਚਰਚਾ ਜਾਰੀ ਰਹੇਗੀ ਅਤੇ ਅਸੀਂ ਖਬਰਾਂ ਸਾਂਝੇ ਕਰਾਂਗੇ। ਅਤੇ ਪ੍ਰੋਗਰਾਮ ਵਿੱਚ ਮਦਰ ਇੰਡੀਆ ਰੈਸਟੋਰੈਂਟ ਦੇ ਸਹਿਯੋਗ ਦੇ ਨਾਲ ਜੋ ਅਸੀਂ ਗਿਫਟ ਕਾਰਡ ਦੇਣੇ ਨੇ ਹੁਣ ਅਸੀਂ ਉਹਨਾਂ ਦੀ ਗੱਲ ਕਰ ਲੈਂਦੇ ਹਾਂ ਅਤੇ ਆਪ ਜੀ ਨਾਲ ਸਵਾਲ ਸਾਂਝਾ ਕਰਦੇ ਹਾਂ। ਸਵਾਲ ਅੱਜ ਦਾ ਕੀ ਹੈ ਜੀ? ਪੰਜਾਬ ਦੇ ਬਾਰੇ ਹੈ ਸਵਾਲ, ਅਤੇ ਨੋਟ ਕਰ ਲਓ ਸਵਾਲ ਤੁਸੀਂ, ਅਤੇ ਸਵਾਲ ਦਾ ਜਵਾਬ ਤੁਸੀਂ ਸਾਨੂੰ ਜਾਂ ਕਾਲ ਕਰਕੇ ਦੇਣਾ ਅਤੇ ਜਾਂ ਤੁਸੀਂ ਸਵਾਲ ਦਾ ਜਵਾਬ ਜਿਹੜਾ ਹੈ ਸਾਨੂੰ ਲਿਖ ਕੇ ਭੇਜਣਾ ਜੀ ਵਟਸਐਪ 'ਤੇ 403-902-1323 403-902-1323। ਔਰ ਸਵਾਲ ਦਾ ਜਵਾਬ ਦੇਣ ਲਈ ਇਹ ਸਾਡਾ ਨੰਬਰ ਨੋਟ ਕਰ ਲਓ ਅਤੇ ਸਵਾਲ ਸੁਣੋ। ਪੰਜਾਬ ਦੇ ਬਿਸਤ ਦੁਆਬ ਖੇਤਰ ਵਿੱਚ ਕਿਹੜੇ ਕਿਹੜੇ ਜ਼ਿਲ੍ਹੇ ਨੇ? ਪੰਜਾਬ ਦੇ ਬਿਸਤ ਦੁਆਬ ਏਰੀਏ ਦੇ ਵਿੱਚ ਕਿਹੜੇ ਕਿਹੜੇ ਜ਼ਿਲ੍ਹੇ ਨੇ? ਉਹ ਜ਼ਿਲ੍ਹਿਆਂ ਦੇ ਤੁਸੀਂ ਨਾਮ ਦੱਸਣੇ ਨੇ ਜੀ, ਲਿਖ ਕੇ ਭੇਜਣੇ, ਲਿਖ ਕੇ ਭੇਜ ਦਿਓ। ਤੁਸੀਂ ਕਾਲ ਕਰਕੇ ਸਾਨੂੰ ਜਵਾਬ ਦੇਣਾ ਹੈ ਅਤੇ ਕਾਲ ਕਰ ਲਓ, ਪਰ ਦੱਸਣਾ ਇਹ ਹੈ ਜੀ ਕਿ ਪੰਜਾਬ ਦੇ ਬਿਸਤ ਦੁਆਬ ਜਿਹੜਾ ਏਰੀਆ ਹੈ ਉਹਦੇ ਵਿੱਚ ਕਿਹੜੇ ਕਿਹੜੇ ਜ਼ਿਲ੍ਹੇ ਆਉਂਦੇ ਨੇ, ਕਿਹੜੇ ਜ਼ਿਲ੍ਹੇ ਨੇ ਉਹਨਾਂ ਦੇ ਨਾਮ ਤੁਸੀਂ ਦੱਸਣੇ ਨੇ। 403-902-1323 403-902-1323 'ਤੇ ਕਾਲ ਕਰਕੇ ਤੁਸੀਂ ਸਾਨੂੰ ਸਵਾਲ ਦਾ ਜਵਾਬ ਜਾਂ ਨੋਟ ਕਰਵਾ ਦਿਓ ਜਾਂ ਲਿਖ ਕੇ ਭੇਜ ਦਿਓ ਵਟਸਐਪ 'ਤੇ ਇਸੇ ਨੰਬਰ 'ਤੇ। ਨੋਰਮਲ ਜਿਹੜਾ ਮੈਸੇਜ ਹੁੰਦਾ ਜੀ ਉਹ ਨਾ ਭੇਜੋ, SMS ਨਾ ਭੇਜੋ, ਟੈਕਸਟ ਸਿਰਫ ਵਟਸਐਪ 'ਤੇ ਕਰੋ। ਪੰਜਾਬ ਦੇ ਬਿਸਤ ਦੁਆਬ ਦੇ ਵਿੱਚ ਕਿਹੜੇ ਕਿਹੜੇ ਜ਼ਿਲ੍ਹੇ ਨੇ? 403-902-1323।

0: ਖਬਰਾਂ ਦਾ ਸਿਲਸਿਲਾ ਜਾਰੀ ਰੱਖਦੇ ਹਾਂ। ਅਲਬਰਟਾ ਦੀ ਸਿਆਸਤ ਵਿੱਚ ਇਸ ਵੇਲੇ ਜਿਹੜੀ ਵੱਡੀ ਖਬਰ ਜਿਹੜੀ ਜ਼ਿਆਦਾ ਚਰਚਾ ਵਿੱਚ ਹੈ ਉਹ ਹੈ ਕਿ ਪ੍ਰੈਮੀਅਰ ਡੈਨੀਅਲ ਸਮਿਥ ਅਤੇ ਉਹਨਾਂ ਦੀ ਆਪਣੀ ਹੀ UCP ਪਾਰਟੀ ਦੇ ਪ੍ਰਧਾਨ ਰੌਬ ਸਮਿਥ ਵਿਚਾਲੇ ਕੁਛ ਮਤਭੇਦ ਉੱਭਰ ਕੇ ਸਾਹਮਣੇ ਆਏ ਨੇ। ਕਾਲਰ ਨੇ ਸਾਡੇ ਕੋਲ ਉਹਨਾਂ ਦੀ ਗੱਲ ਕਰ ਲਈ ਹੈ ਜੀ। ਸੁਰ ਸਿੰਘ ਰੇਡੀਓ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ। ਰੇਡੀਓ ਦੀ ਆਵਾਜ਼ ਬੰਦ ਕਰਿਓ ਜੀ, ਰੇਡੀਓ ਦੀ ਆਵਾਜ਼ ਬੰਦ ਕਰਕੇ ਫੇਰ ਕਾਲ। ਹਾਂ ਜੀ ਹੈਲੋ ਜੀ ਜੀ ਰੇਡੀਓ ਦੀ ਆਵਾਜ਼ ਬੰਦ ਕਰੋ ਜੀ ਪਹਿਲਾਂ, ਫੇਰ ਆਵਾਜ਼ ਗੱਲਬਾਤ ਸਹੀ ਹੋ ਜੀ। ਤੁਸੀਂ ਫੋਨ ਦੇ ਵਿੱਚੋਂ ਜੀ ਸਾਡੇ ਨਾਲ ਗੱਲਬਾਤ ਕਰੋ, ਰੇਡੀਓ ਤੋਂ ਆਵਾਜ਼ ਨਾ ਸੁਣੋ ਕਿਰਪਾ ਕਰਕੇ। ਹਾਂ ਜੀ ਮੇਰਾ ਖਿਆਲ ਹੈ ਕਿ ਦੁਬਾਰਾ ਅਸੀਂ ਕਾਲ ਕਰ ਲੈਂਦੇ ਜੀ, ਸਰੋਤੇ ਦੁਬਾਰਾ ਕਾਲ ਕਰ ਲੈਣ ਅਤੇ ਫਿਰ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ। ਜਦੋਂ ਤੁਸੀਂ ਕਾਲ ਕਰਨੀ ਹੈ ਜੀ ਰੇਡੀਓ ਸੈੱਟ ਦੀ ਆਵਾਜ਼ ਜਿਹੜੀ ਹੈ ਉਸਨੂੰ ਬੰਦ ਕਰ ਲਿਆ ਕਰੋ, ਇਹ ਬੇਨਤੀ ਹੈ, ਨਹੀਂ ਤਾਂ ਉਹ ਕਨਫਿਊਜ਼ਨ ਰਹਿੰਦਾ ਜੀ। ਪੰਜਾਬ ਦੇ ਬਿਸਤ ਦੁਆਬ ਖੇਤਰ ਦੇ ਵਿੱਚ ਕਿਹੜੇ ਕਿਹੜੇ ਜ਼ਿਲ੍ਹੇ ਨੇ, ਇਹ ਸਾਡਾ ਅੱਜ ਦਾ ਸਵਾਲ ਹੈ ਅਤੇ ਸਵਾਲ ਦਾ ਜਵਾਬ ਤੁਸੀਂ ਦੇਣਾ ਸਾਨੂੰ ਕਾਲ ਕਰਕੇ। ਸੁਰ ਸਿੰਘ ਰੇਡੀਓ
1: ਹੈਲੋ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਸਵਾਲ ਦਾ ਜਵਾਬ ਸੀਗਾ ਜੀ, ਚਾਰ ਜ਼ਿਲ੍ਹੇ ਆਉਂਦੇ ਨੇ ਬਿਸਤ ਦੁਆਬ ਦੇ ਵਿੱਚ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਨਵਾਂਸ਼ਹਿਰ।
0: ਕੀ ਨਾਮ ਤੁਹਾਡਾ ਵੀਰ ਜੀ?
1: ਸ਼ੁਭਮ ਠਾਕੁਰ।
0: ਸ਼ੁਭਮ ਠਾਕੁਰ ਜੀ ਫੋਨ ਦੇ ਚਾਰ ਡਿਜਿਟ ਬੋਲੋ।
1: 8700।
0: 8700।
1: ਹਾਂਜੀ
0: ਠੀਕ ਹੈ ਜੀ, ਥੈਂਕ ਯੂ। ਤੁਸੀਂ ਵੀ ਕਾਲ ਕਰ ਸਕਦੇ ਹੋ ਜੀ, ਦੱਸਣਾ ਹੈ ਕਿ ਬਿਸਤ ਦੁਆਬ ਏਰੀਆ ਜਿਹੜਾ ਪੰਜਾਬ ਦਾ ਉਹਦੇ ਵਿੱਚ ਕਿਹੜੇ ਕਿਹੜੇ ਜ਼ਿਲ੍ਹੇ ਆਉਂਦੇ ਨੇ, ਜਾਂ ਤੁਸੀਂ ਕਾਲ ਕਰ

0: ਸਾਨੂੰ 403-902-1323 'ਤੇ 4039021323 'ਤੇ ਅਤੇ ਜਾਂ ਤੁਸੀਂ ਸਾਨੂੰ ਲਿਖ ਕੇ ਇਹ ਮੈਸੇਜ ਵਟਸਐਪ 'ਤੇ ਭੇਜ ਦਿਓ ਜੀ ਇਸੇ ਨੰਬਰ 'ਤੇ ਅਤੇ ਅਸੀਂ ਗੱਲਬਾਤ ਜਾਰੀ ਰੱਖਦੇ ਹਾਂ ਜੋ UCP ਦੇ ਪਾਰਟੀ ਦੇ ਪ੍ਰਧਾਨ ਰੌਬ ਸਮਿਥ ਅਤੇ ਪ੍ਰੈਮੀਅਰ ਡੈਨੀਅਲ ਸਮਿਥ ਦੇ ਵਿਚਕਾਰ ਕੁਛ ਇਸ ਮਾਮਲੇ 'ਤੇ ਮਤਭੇਦ ਸਾਹਮਣੇ ਆਏ ਨੇ ਸਾਡੇ ਕੋਲ ਫਿਰ ਕਾਲ ਨੇ ਜੀ ਸੁਰ ਸਿੰਘ ਰੇਡੀਓ
1: ਹੈਲੋ
0: ਜੀ
1: ਸਤਿ ਸ਼੍ਰੀ ਅਕਾਲ
0: ਜੀ ਸਤਿ ਸ਼੍ਰੀ ਅਕਾਲ ਜੀ ਜਵਾਬ ਦਿਓ ਜੀ ਕੀ ਨਾਮ ਤੁਹਾਡਾ
1: ਅਮਰਜੀਤ ਸਿੰਘ
0: ਜੀ
1: ਜਲੰਧਰ ਕਪੂਰਥਲਾ ਹੁਸ਼ਿਆਰਪੁਰ ਨਵਾਂ ਸ਼ਹਿਰ
0: ਤੁਹਾਡੇ ਫੋਨ ਦੇ ਚਾਰ ਅੱਖਰ ਜੀ
1: 5864
0: 5864 ਠੀਕ ਹੈ ਜੀ ਮਿਹਰਬਾਨੀ ਥੈਂਕ ਯੂ
1: ਓਕੇ
0: ਸੁਰ ਸਿੰਘ ਰੇਡੀਓ
2: ਹੈਲੋ ਜੀ ਸਤਿ ਸ਼੍ਰੀ ਅਕਾਲ
0: ਜੀ ਸਤਿ ਸ਼੍ਰੀ ਅਕਾਲ ਜੀ
2: ਹਾਂਜੀ ਮੈਨੂੰ ਲੱਗਦਾ ਵੀ ਬੈਸਟ ਦੁਆਬ ਦਾ ਮਤਲਬ ਦੁਆਬੇ ਦੇ ਜ਼ਿਲ੍ਹੇ ਹੈ ਨਾ
0: ਬੈਸਟ ਦੁਆਬ ਦਾ ਆਪਣਾ ਮਤਲਬ ਹੈ ਜੀ ਉਹ ਵੀ ਸ਼ੇਅਰ ਕਰਾਂਗੇ ਅਸੀਂ ਜ਼ਰੂਰ ਜਾਣ ਪ੍ਰੋਗਰਾਮ ਦੇ ਵਿੱਚ ਦੱਸਾਂਗੇ
2: ਹਾਂਜੀ ਇਹ ਸਾਡੇ ਹੈ ਨਾ ਦੁਆਬੇ ਦੇ ਜ਼ਿਲ੍ਹੇ ਹੈਗੇ ਜੀ ਜਲੰਧਰ ਹੁਸ਼ਿਆਰਪੁਰ ਕਪੂਰਥਲਾ ਪਹਿਲਾਂ ਨਵਾਂ ਸ਼ਹਿਰ ਤਹਿਸੀਲ ਹੁੰਦੀ ਸੀ ਹੁਣ ਨਵਾਂ ਸ਼ਹਿਰ ਹੈ ਜੋ ਮੇਰੇ ਪੇਕਿਆਂ ਦਾ ਜ਼ਿਲ੍ਹਾ ਹੁਣ ਬਣ ਗਿਆ ਨਵਾਂ ਸ਼ਹਿਰ ਚਾਰ ਆ ਜੀ
0: ਠੀਕ ਹੈ ਜੀ ਫੋਨ ਦੇ ਚਾਰ ਅੱਖਰ ਲਿਖਾਓ ਜੀ ਨਾਮ ਤਾਂ ਪਤਾ
2: ਹਾਂਜੀ ਹਾਂਜੀ ਸਾਡੇ ਹੈਗੇ ਆ 6559
0: ਠੀਕ ਹੈ ਜੀ ਥੈਂਕ ਯੂ ਥੈਂਕਸ ਫੋਰ ਕਾਲਿੰਗ
2: ਥੈਂਕ ਯੂ ਜੀ
0: ਓਕੇ ਸੋ ਗੱਲਬਾਤ ਜਿਹੜੀ ਅਸੀਂ ਕਰ ਰਹੇ ਸੀ 19 ਅਕਤੂਬਰ ਨੂੰ ਅਲਬਰਟਾ ਦੇ ਵਿੱਚ ਰੈਫਰੈਂਡਮ ਹੋਣਾ ਹੈ ਲੋਕ ਰਾਏ ਹੋਵੇਗੀ ਸਾਡੇ ਕੋਲ ਕਾਲਰ ਬਾਬਾ ਨੇ ਜੀ ਅੱਜ ਸੁਰ ਸਿੰਘ ਰੇਡੀਓ
3: ਕੁਲਦੀਪ ਜੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ
3: ਸਰ ਦੁਆਬ ਹੁੰਦਾ ਜੀ ਦੋ ਨਦੀਆਂ ਦੇ ਵਿੱਚ ਵਾਲੀ ਜਗ੍ਹਾ ਹਨਾ ਜੀ ਤੇ ਬੇਸਤ ਦੁਆਬ ਹੈਗੀ ਬਿਆਸ ਤੇ ਸਤਲੁਜ ਦੇ ਵਿੱਚ ਵਾਲਿਆ ਜਿਹੜਾ ਏਰੀਆ ਇਹਦੇ ਵਿੱਚ ਹੈਗਾ ਜੀ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਤੇ ਜਲੰਧਰ ਨਵਾਂ ਸ਼ਹਿਰ ਵੈਸੇ ਬਾਅਦ ਚ ਆਇਆ ਪਹਿਲਾਂ 3 ਸੀ ਹੁਣ 4 ਹੋ ਗਏ ਜੀ
0: ਠੀਕ ਹੈ ਜੀ ਫੋਨ ਦੇ ਚਾਰ ਅੱਖਰ ਬੋਲੇ ਜੀ
3: 9526
0: ਸਤਵਿੰਦਰ ਸਿੰਘ ਜੀ ਰਾਈਟ ਹਾਂਜੀ
3: ਹਾਂਜੀ ਹਾਂਜੀ
0: ਠੀਕ ਹੈ ਜੀ ਫਿਰ ਬੋਲੇ
3: ਥੈਂਕ ਯੂ
0: ਸਰ ਸਿੰਘ ਰੇਡੀਓ
2: ਹਾਂਜੀ ਮੈਂ ਦੱਸਣਾ ਸੀ ਵੀ ਨਵੇਂ ਸ਼ਹਿਰ ਨੂੰ ਭਗਤ ਸਿੰਘ ਵਾਲਾ ਵੀ ਕਹਿੰਦੇ ਆ ਜੀ ਭਗਤ ਸਿੰਘ ਦਾ ਨਾਮ ਵੀ ਨਵੇਂ ਸ਼ਹਿਰ ਜ਼ਿਲ੍ਹੇ ਨੂੰ ਕਹਿੰਦੇ ਆ
0: ਠੀਕ ਹੈ ਜੀ ਠੀਕ ਹੈ ਨੋਟ ਕਰ ਲੈ
2: ਓਕੇ ਜੀ
0: ਸਾਡੇ ਕੋਲ ਆਨਲਾਈਨ ਵੀ ਆਨਸਰ ਆਏ ਨੇ ਮੈਂ ਉਹ ਜਿਹੜਾ ਬਾਅਦ ਵਿੱਚ ਪੜ੍ਹਨਾ ਜੀ ਖਬਰ ਜਿਹੜਾ ਪੂਰੀ ਕਰ ਲਈ ਅਗਰ ਸਰੋਤਿਆਂ ਨੇ ਅਗਰ ਕਾਲ ਕਰਨੀ ਇਨ ਦਾ ਮੀਨ ਟਾਈਮ 403-902-1323 ਔਰ ਜੋ ਰੈਫਰੈਂਡਮ ਦੇ ਬਾਰੇ ਲੋਕ ਰਾਏ ਜੀ ਮੈਂ ਹੁਣ ਖਬਰ ਪੂਰੀ ਕਰ ਲਵਾਂ ਜੀ 3-4 ਵਾਰੀ ਮੈਂ ਸ਼ੁਰੂ ਕਰ ਚੁੱਕਿਆ ਸੋ ਡੈਨੀਅਲ ਸਮਿਥ ਨੇ ਇੱਕ ਇੰਟਰਵਿਊ ਵਿੱਚ ਪਾਰਟੀ ਪ੍ਰਧਾਨ ਦਾ ਜਿਹੜਾ ਦਾਅਵਾ ਸੀ ਕਿ ਪਾਰਟੀ ਵੰਡੀ ਹੋਈ ਹੈ ਇਸ ਮੁੱਦੇ 'ਤੇ ਅਤੇ ਪ੍ਰੈਮੀਅਰ ਨੇ ਜਿਹੜਾ ਸਟਰੋਂਗਲੀ ਇਹ ਕਹਿ ਦਿੱਤਾ ਕਿ ਪਾਰਟੀ ਦਾ ਜਿਹੜਾ ਸਵਾਲ ਹੈ ਉੱਥੇ ਮੇਰਾ ਸ਼ਬਦ ਹੀ ਆਖਰੀ ਸ਼ਬਦ ਹੈ ਭਾਵ ਹੁਕਮ ਡੈਨੀਅਲ ਸਮਿਥ ਦਾ ਚੱਲਦਾ ਨਾਲ ਹੀ ਡੈਨੀਅਲ ਸਮਿਥ ਕਹਿੰਦੇ ਨੇ ਕਿ ਸਰਕਾਰ ਕੌਕਸ ਅਤੇ ਪਾਰਟੀ ਦੀ ਤਰਫੋਂ ਇਹ ਕਹਿੰਦੇ ਨੇ ਕਿ ਪਾਰਟੀ ਦਾ ਸਟੈਂਡ ਬਿਲਕੁਲ ਸਾਫ਼ ਹੈ ਅਤੇ ਅਸੀਂ ਮਜ਼ਬੂਤ ਅਤੇ ਇੱਕਜੁੱਟ ਕੈਨੇਡਾ ਦੇ ਹੱਕ ਦੇ ਵਿੱਚ ਖੜ੍ਹੇ ਹਾਂ ਡੈਨੀਅਲ ਪ੍ਰੈਮੀਅਰ ਦੇ ਸਖ਼ਤ ਰੁੱਖ ਤੋਂ ਬਾਅਦ UCP ਪਾਰਟੀ ਪਿੱਛੇ ਹਟ ਗਈ ਹੈ ਅਤੇ ਪਾਰਟੀ ਨੇ ਨਵਾਂ ਬਿਆਨ ਜਾਰੀ ਕਰਕੇ ਕਿਹਾ ਕਿ ਉਹ ਕੈਨੇਡਾ ਦੇ ਨਾਂ ਰਹਿਣ ਦੇ ਪੱਖ ਵਿੱਚ ਨੇ ਸੋ ਇਸ ਵੇਲੇ ਵਿਰੋਧੀ ਪਾਰਟੀ ਜਿਹੜੀ NDP ਉਹ ਕਹਿੰਦੀ ਹੈ ਕਿ ਸਮਿਥ ਦਾ ਰੈਫਰੈਂਡਮ ਕਰਵਾਉਣ ਦਾ ਫੈਸਲਾ ਹਾਸੋਹੀਣ ਹੈ ਅਤੇ ਕੁਰਸੀ ਬਚਾਉਣ ਲਈ ਡੈਨੀਅਲ ਸਮਿਥ ਸੂਬੇ ਅੰਦਰ ਕੁਛ ਕੱਟੜਪੰਥੀ ਜਾਂ ਆਪਣੀ ਪਾਰਟੀ ਦੇ ਅੰਦਰ ਕੱਟੜਪੰਥੀ ਜਿਹੜਾ ਗਰੁੱਪ ਹੈ ਉਸ ਨੂੰ ਖੁਸ਼ ਕਰਨ ਲਈ ਇਹ ਕੰਮ ਕਰ ਰਹੇ ਨੇ ਸੋ ਇਸ਼ੂ ਇਹ ਬਣਦਾ ਜਾ ਰਿਹਾ ਅਤੇ ਇਸ ਮੁੱਦੇ 'ਤੇ ਸਰਕਾਰ ਅਲਬਰਟਾ ਦੀ ਪ੍ਰੈਮੀਅਰ ਪਾਰਟੀ UCP ਇਹਦੇ ਬਾਰੇ ਕੁਛ ਲੋਕ ਹੋਰ ਜਿਹੜੇ ਨੇ ਇਸ ਤਰ੍ਹਾਂ ਵੀ ਰਾਏ ਦਿੰਦੇ ਨੇ ਕਿ ਪਾਰਟੀ ਜਿਹੜੀ ਹੈ ਉਹ ਸਪਲਿਟ ਵੱਲ ਨੂੰ ਵੱਧ ਰਹੀ ਹੈ ਅਤੇ ਪਾਰਟੀ ਇਸ ਮੁੱਦੇ 'ਤੇ ਦੋ ਫਾੜ ਵੀ ਹੋ ਸਕਦੀ ਹੈ ਇੰਡੀਵਿਜੁਅਲ ਤੌਰ 'ਤੇ

0: ਅਲਬਰਟਾ ਸਰਕਾਰ ਦੇ ਐਮਐਲਏ ਤੇ ਮਿਨਿਸਟਰ ਰੈਫਰੈਂਡਮ ਕਰਵਾਉਣ ਦੇ ਡੈਨੀਅਲ ਸਮਿਥ ਦੇ ਫੈਸਲੇ ਦੇ ਨਾਲ ਖੜੇ ਨਜ਼ਰ ਆ ਰਹੇ ਨੇ ਤੇ ਦੂਸਰੇ ਪਾਸੇ ਅਜੇ ਤੱਕ ਉਹ ਲੋਕ ਚੁੱਪ ਨੇ ਜੋ ਇਸ ਮੁੱਦੇ ਤੇ ਸਰਕਾਰ ਦੇ ਨਾਲ ਨਹੀਂ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸੈਪਰੇਸ਼ਨ ਨੂੰ ਲੈ ਕੇ ਜਿਹੜੀ ਅਸੀਂ ਇਹ ਖਬਰ ਸਾਂਝੀ ਕੀਤੀ ਹੈ, ਇਸ ਲਈ ਕਹਿੰਦੇ ਨੇ ਕਿ ਸਵਾਲ ਜਿਹੜਾ ਪੁੱਛਿਆ ਜਾਵੇਗਾ ਜਿਹਦੇ ਬਾਰੇ ਅਸੀਂ ਆਪਣੇ ਪ੍ਰੋਗਰਾਮ 'ਚ ਵੀ ਗੱਲ ਕੀਤੀ ਸੀ ਅਤੇ ਉਸ ਵਿੱਚ ਪ੍ਰੈਮੀਅਰ ਡੈਨੀਅਲ ਸਮਿਥ ਅਤੇ ਉਹਨਾਂ ਦੀ ਕੈਬਨਿਟ ਨੇ ਆਰਡਰ ਇਨ ਕੌਂਸਲ ਜਿਹੜਾ ਹੈ ਉਹ ਇਸ਼ੂ ਕੀਤਾ ਅਤੇ ਐਗਜੈਕਟ ਫਰੇਜ਼ਿੰਗ ਜਿਹੜੀ ਹੈ ਕਿ ਸਹੀ ਸਹੀ ਪੂਰੇ ਪੂਰੇ ਲਫ਼ਜ਼ ਕੀ ਹੋਣਗੇ ਸਵਾਲ ਦੇ ਉਹ ਤੈਅ ਕੀਤੇ ਜਾ ਰਹੇ ਨੇ। ਸਪੈਸ਼ਲ ਆਰਡਰ ਜਿਹੜਾ ਕੈਬਨਿਟ ਤੋਂ ਹੈ ਜਿਸ 'ਤੇ ਸਾਈਨ ਕੀਤੇ ਹੋਏ ਨੇ, ਇਸ ਵਿੱਚ ਦੱਸਿਆ ਗਿਆ ਕਿ ਕਿਵੇਂ ਵੋਟਰਾਂ ਦੇ ਸਾਹਮਣੇ ਇਹ ਸਵਾਲ ਰੱਖਿਆ ਜਾਵੇਗਾ। ਡਾਕੂਮੈਂਟ ਦੇ ਮੁਤਾਬਕ ਮਲਟੀਪਲ ਚੋਇਸ ਕੁਐਸਚਨ ਜਿਹੜੇ ਵਿੱਚ ਹੈਗਾ ਉਹਦੇ ਵਿੱਚ ਫਿਰ ਉਹ ਹੋਈ ਕਿ ਸ਼ੁੱਡ ਅਲਬਰਟਾ ਰਿਮੇਨ ਏ ਪ੍ਰੋਵਿੰਸ ਆਫ ਕੈਨੇਡਾ ਔਰ ਸ਼ੁੱਡ ਦ ਗਵਰਨਮੈਂਟ ਆਫ ਅਲਬਰਟਾ ਕਮੈਂਸ ਦ ਲੀਗਲ ਪ੍ਰੋਸੈਸ ਰਿਕੁਆਇਰਡ ਅੰਡਰ ਦ ਕੈਨੇਡੀਅਨ ਕੰਸਟੀਟਿਊਸ਼ਨ ਟੂ ਹੋਲਡ ਏ ਬਾਇੰਡਿੰਗ ਪ੍ਰੋਵਿੰਸ਼ੀਅਲ ਰੈਫਰੈਂਡਮ ਔਰ ਵੈਦਰ ਔਰ ਨਾਟ ਅਲਬਰਟਾ ਸ਼ੁੱਡ ਬੀ ਸੈਪਰੇਟ ਫਰੋਮ ਕੈਨੇਡਾ। ਇਸ ਨੂੰ ਕਨਫਿਊਜ਼ਨ ਤੇ ਕਿਹਾ ਜਾ ਰਿਹਾ ਹੈ, ਵੀ ਹੈ ਬੜਾ ਲੰਬਾ ਚੌੜਾ ਸਵਾਲ ਹੈ ਕਿ ਪਹਿਲਾਂ ਇਸਦਾ ਹਿੱਸਾ ਇਹੋ ਕਿ ਕੀ ਅਲਬਰਟਾ ਕੈਨੇਡਾ ਦੇ ਨਾਲ ਰਹੇ ਜਾਂ ਅਲਬਰਟਾ ਸਰਕਾਰ ਜਿਹੜੀ ਹੈ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰੇ ਜਿਸ ਦੇ ਤਹਿਤ ਕੈਨੇਡੀਅਨ ਸੰਵਿਧਾਨ ਦੇ ਤਹਿਤ ਇੱਕ ਸੂਬਾਈ ਰੈਫਰੈਂਡਮ ਕਰਵਾਇਆ ਜਾਵੇ ਤਾਂ ਕਿ ਕੈਨੇਡਾ ਜਿਹੜਾ ਹੈ ਕੈਨੇਡਾ ਦੇ ਨਾਲੋਂ ਸੂਬੇ ਨੂੰ ਅਲਬਰਟਾ ਨੂੰ ਵੱਖ ਕੀਤਾ ਜਾ ਸਕੇ। ਫਿਰ ਉਹਨਾਂ ਕੋਲ ਆਪਸ਼ਨ ਦੋ ਦਿੱਤੀਆਂ ਜਾਂਦੀਆਂ ਨੇ, ਆਪਸ਼ਨ 1 ਜਿਸ ਵਿੱਚ ਹੈ ਕਿ ਅਲਬਰਟਾ ਸ਼ੁੱਡ ਰਿਮੇਨ ਏ ਪ੍ਰੋਵਿੰਸ ਆਫ ਕੈਨੇਡਾ ਅਤੇ ਆਪਸ਼ਨ 2 ਜਿਹਦੇ ਵਿੱਚ ਅਗਲਾ ਜਿਹੜਾ ਮੈਂ ਪੜ੍ਹ ਕੇ ਸੁਣਾਇਆ ਜੀ। ਸੋ ਇਹੋ ਹੀ ਸਵਾਲ ਜਿਹੜਾ ਡੈਨੀਅਲ ਸਮਿਥ ਨੇ ਪਿਛਲੇ ਹਫ਼ਤੇ ਜੋ ਅਨਾਊਂਸਮੈਂਟ ਕੀਤੀ ਸੀ ਉਹਦੇ ਵਿੱਚ ਇਸੇ ਤਰ੍ਹਾਂ ਹੂ ਬਹੂ ਪੜ੍ਹ ਕੇ ਸੁਣਾਇਆ ਗਿਆ ਸੀ। ਸੋ 10 ਰੈਫਰੈਂਡਮ ਸਵਾਲ ਹੋਣਗੇ ਜਿਹਦੇ ਵਿੱਚੋਂ ਵੱਡੀ ਗੱਲ ਜਿਹੜੀ ਉਹ ਇਹ ਹੋਵੇਗੀ ਕਿ ਖਾਸ ਤੌਰ 'ਤੇ ਜਦੋਂ ਇਹ ਸਵਾਲ ਰੱਖਿਆ ਜਾਵੇਗਾ ਇਸ ਵਿੱਚ ਰੈਫਰੈਂਡਮ ਵਾਲਾ ਸਵਾਲ ਜਿਸ 'ਤੇ ਜ਼ਿਆਦਾ ਰੌਲਾ ਪੈ ਚੁੱਕਾ ਅਤੇ ਬਾਕੀ ਵੀ ਸਵਾਲ ਕਾਫ਼ੀ ਇੰਪੋਰਟੈਂਟ ਨੇ ਜਿਸ ਵਿੱਚ ਕੱਚੇ ਜਿਹੜੇ ਵਸਨੀਕ ਨੇ ਟੈਂਪਰੇਰੀ ਰੈਜੀਡੈਂਟਸ ਨੇ ਉਹਨਾਂ ਤੋਂ ਹੈਲਥ ਕੇਅਰ ਸੇਵਾਵਾਂ ਦੇ ਬਾਰੇ ਕਿ ਉਹਨਾਂ ਨੂੰ ਐਜੂਕੇਸ਼ਨ ਨਹੀਂ ਦੇਣੀ, ਉਹਨਾਂ ਦਾ ਇਲਾਜ ਨਹੀਂ ਅਸੀਂ ਕਰਨਾ, ਜੇ ਉਹ ਹੋਰ ਬਹੁਤ ਸਾਰੇ ਸਵਾਲ ਨੇ। ਮੈਨੂੰ ਲੱਗਦਾ ਕਿ ਉਹਨਾਂ ਦੇ ਬਾਰੇ ਕੋਈ ਬਹੁਤਾ ਸੋਚੇਗਾ ਨਹੀਂ, ਗੱਲ ਕਰੇਗਾ ਨਹੀਂ, ਪਰ ਉਹ ਵੀ ਇਕੁਅਲੀ ਇੰਪੋਰਟੈਂਟ ਸਵਾਲ ਹੈਗੇ ਨੇ ਜੀ। ਸੋ ਇਸ ਤਰ੍ਹਾਂ ਦਾ ਜਿਹੜਾ ਇਹ ਸਵਾਲ ਹੈ ਰੈਫਰੈਂਡਮ ਦੇ ਵਿੱਚ ਵੱਖਰੇ ਤੌਰ 'ਤੇ ਕਰਵਾਇਆ ਜਾਣਾ, ਇਸ ਵਿੱਚ ਕਿੰਨਾ ਖਰਚਾ ਹੋਵੇਗਾ ਸਰਕਾਰ ਦਾ ਅੰਦਾਜ਼ਾ ਨਹੀਂ ਹੈ, ਲੇਕਿਨ ਇਸ ਵੇਲੇ ਕਾਫ਼ੀ ਸਾਰੀ ਸਿਆਸਤ ਜਿਹੜੀ ਹੈ ਜੀ ਗਰਮਾਈ ਹੋਈ ਹੈ ਅਲਬਰਟਾ ਦੇ ਵਿੱਚ। ਇਸ ਪ੍ਰੋਗਰਾਮ ਦੇ ਸਪੋਂਸਰ ਹਨ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ। ਮਾਨਸਪੁਰਾ ਦਾ ਦਾਅਵਾ ਹੈ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਅਗਰ ਤੁਸੀਂ ਬੈਸਟ ਰੇਟ ਲੈਣੇ ਨੇ ਤਾਂ ਸੰਪਰਕ ਕਰ ਲਓ ਜੀ 587-832-1208 5878-3212-08 ਸੋਨਿਕ ਇੰਸ਼ੋਰੈਂਸ। ਦੂਸਰੇ ਵਾਈ ਵਾਈ ਸੀ ਹੋਮ ਕੇਅਰ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ। ਬਿਲਿੰਗ ਸਰਕਾਰ ਨੂੰ ਕਰਦੀ ਹੈ ਅਤੇ ਫੋਨ ਹੈ 825-760-983 8256-00983। ਮਰਸੀਡੀਜ਼ ਬੈਂਸ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਅਤੇ ਗੌਰਵ ਸ਼ਰਮਾ ਹੋਰਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਫੋਨ 403-903-7657 ਹੈ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਜੋ ਲਾਈਫ ਇੰਸ਼ੋਰੈਂਸ ਅਤੇ ਸੁਪਰਵੀਜ਼ਾ ਇੰਸ਼ੋਰੈਂਸ ਕਰਦੇ ਨੇ। ਫੋਨ ਹੈ 403-404-3500 ਅਤੇ ਮਦਰ ਇੰਡੀਆ ਰੈਸਟੋਰੈਂਟ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਖਾਣੀਆਂ ਹੋਣ ਜਾਂ ਵਧੀਆ ਵੈਜ ਨੌਨ ਵੈਜ ਫੂਡ ਖਾਣਾ ਹੋਵੇ ਅਤੇ 24 ਘੰਟੇ ਖੁੱਲ੍ਹਣ ਵਾਲੇ ਰੈਸਟੋਰੈਂਟ ਮਦਰ ਇੰਡੀਆ ਰੈਸਟੋਰੈਂਟ ਪਹੁੰਚੋ ਸਿਟੀਸਕੇਪ ਲੈਂਡਿੰਗ ਦੇ ਵਿੱਚ। ਫੋਨ 403-461-66 ਕਾਲਰ ਨੇ ਜੀ। ਸੁਰ ਸਿੰਘ ਰੇਡੀਓ
1: ਕੁਲਦੀਪ ਜੀ
0: ਜੀ,
1: ਇਹ ਜਿਹੜੀ ਰੈਫਰੈਂਡਮ ਦੀ ਜਿਹੜੀ ਗੱਲ ਚੱਲ ਰਹੀ ਹੈ ਨਾ
0: ਜੀ,
1: ਇਹਦੇ ਵਿੱਚ ਜਿਹੜਾ ਅਲਬਰਟਾ ਤੋਂ ਸੈਪਰੇਟ ਹੋਣ ਵਾਲਾ ਕੁਐਸਚਨ ਹੈ ਨਾ, ਚਲੋ ਇਹ ਤੇ ਕਿਸੇ ਪਾਸੇ ਲੱਗਦਾ ਕਿਵੇਂ ਲੱਗਦਾ, ਇਹਨੂੰ ਟਾਈਮ ਬਹੁਤ ਲੱਗਣਾ ਹੈ ਵੈਸੇ ਵੀ, ਪਰ ਮੈਨੂੰ ਲੱਗਦਾ ਸਰਕਾਰ ਇਹਦੇ ਬਹਾਨੇ ਨਾ ਜਿਹੜੇ ਪਹਿਲੇ ਕੁਐਸਚਨ ਨੇ 5 ਜਿਹੜੇ ਇਮੀਗ੍ਰੈਂਟਸ ਨੂੰ ਕਿਹੜੀਆਂ ਸਹੂਲਤਾਂ ਦਿੱਤੀਆਂ ਜਾਣ ਜਾਂ ਕੱਟ ਦਿੱਤੀਆਂ ਜਾਣ, ਉਹ ਉਹਨਾਂ ਨੂੰ ਇੱਕ ਉਹ ਓਪੀਨੀਅਨ ਮਿਲ ਜਾਏਗਾ, ਅੱਗੇ ਉਹਨਾਂ ਨੂੰ ਚੇਂਜ ਕਰਨ ਦਾ ਬਹਾਨਾ ਮਿਲ ਜਾਏਗਾ ਸਰਕਾਰ ਨੂੰ।
0: ਤੁਹਾਡਾ ਮਤਲਬ ਉਹ ਉਹ ਲੱਗਦਾ ਵੀ ਲੋਕ ਉਹਦੇ ਵਿੱਚ ਸਰਕਾਰ ਜੋ ਚਾਹੁੰਦੀ ਹੈ ਉਹ ਸਰਕਾਰ ਦੇ ਹੱਕ ਵਿੱਚ ਵੋਟਾਂ
1: ਸਰਕਾਰ ਨੇ ਉਹ ਕਰਵਾ ਲੈਣਾ ਆਪਣੇ ਹੱਕ ਚ, ਮੈਨੂੰ ਇਹ ਲੱਗਦਾ। ਬਹਾਨਾ ਅਲਬਰਟਾ ਨੂੰ ਅਲੱਗ ਹੋਣ ਦਾ, ਰੈਫਰੈਂਡਮ ਦਾ ਰੌਲਾ ਪਾ ਕੇ ਤੇ ਲੈ ਜਾਣੀ ਆ ਓਪੀਨੀਅਨ ਲੋਕਾਂ ਦਾ ਉਹਦੇ ਮਾਮਲੇ ਚ ਵੀ ਜਿਹੜੇ ਇਮੀਗ੍ਰੈਂਟਸ ਨੂੰ ਦਿੰਦੇ ਆਪਾਂ ਹੈਲਥ ਕੇਅਰ ਦਿੰਦੇ ਹਾਂ ਜਾਂ ਹੈਲਥ ਕਵਰੇਜ ਹੈ ਜਾਂ ਸਕੂਲ

ਰਹੇ ਇਧਰ ਕੈਨੇਡਾ ਦੇ ਵਿੱਚ ਬੈਂਕ ਆਫ ਕੈਨੇਡਾ ਨੇ ਕਿਹਾ ਕਿ ਹਾਊਸ ਹੋਲਡ ਸਟਰਗਲਿੰਗ ਤੇ ਇਕਨੋਮੀ ਜਿਹੜੀ ਆ ਉਹ ਸਟਰਗਲ ਜਿਹੜੀ ਆ ਕਰਦੀ ਰਹੇਗੀ ਬੈਂਕ ਆਫ ਕੈਨੇਡਾ ਨੇ ਕਿਹਾ ਕਿ ਸਾਡੀ ਇਕਨੋਮੀ ਜਿਹੜੀ ਹੈ ਇੱਕ ਗਲੋਬਲ ਇਨਵਾਇਰਮੈਂਟ ਇੱਕ ਦੁਨੀਆ ਭਰ ਦਾ ਜਿਹੜਾ ਇੱਕ ਵਾਤਾਵਰਨ ਹੈ ਉਹਦੇ ਵਿੱਚ ਇਸੇ ਤਰ੍ਹਾਂ ਨੈਵੀਗੇਟ ਕਰਦੀ ਰਹੇਗੀ ਅਤੇ ਵਲਨਰੇਬਲ ਹੋਵੇਗੀ ਅਤੇ ਜਿਸ ਨਾਲ ਕੈਨੇਡਾ ਦੇ ਜਿਹੜੇ ਮਲਟੀਪਲ ਫਰੰਟਸ 'ਤੇ ਜਿਹੜੇ ਨੇ ਪੋਟੈਂਸ਼ੀਅਲ ਸ਼ੌਕਸ ਜਿਹੜੇ ਨੇ ਭਾਵ ਕੇ ਉਹਨਾਂ ਨੂੰ ਝਟਕੇ ਲੱਗਣ ਲਈ ਉਹਨਾਂ ਨੂੰ ਇਹ ਜਿਹੜੀ ਇਕਨੋਮੀ ਹੈ ਉਹ ਲੱਗਣ ਲਈ ਉਹਨਾਂ ਨੂੰ ਤਿਆਰ ਰਹਿਣਾ ਚਾਹੀਦਾ ਕਿਸਮ ਦਾ ਫਾਈਨੈਂਸ਼ੀਅਲ ਸਟੇਬਿਲਿਟੀ ਰਿਪੋਰਟ ਅੱਜ ਉਹਨਾਂ ਨੇ ਜਾਰੀ ਕੀਤੀ ਹੈ ਜਿਸ ਵਿੱਚ ਜੋ ਕਿ ਕੈਨੇਡੀਅਨ ਫਾਈਨੈਂਸ਼ੀਅਲ ਸਿਸਟਮ ਦਾ ਉਹਦੀ ਇੱਕ ਕਿਸਮ ਦਾ ਪੈਮਾਨਾ ਹੈ ਅਤੇ ਕਿ ਉਹ ਦੁਨੀਆ ਦੇ ਵਿੱਚ ਲੱਗ ਰਹੇ ਇਸ ਤਰ੍ਹਾਂ ਦੇ ਆਰਥਿਕ ਝਟਕਿਆਂ ਨੂੰ ਸਹਿਣ ਕਰ ਸਕਦੀ ਹੈ ਇਸ ਚੀਜ਼ ਨੂੰ ਰੀਡ ਕਰਦੀ ਇੱਕ ਰਿਪੋਰਟ ਜਿਹੜੀ ਹੈ ਜਿਸ ਵਿੱਚ ਸੀਨੀਅਰ ਡਿਪਟੀ ਗਵਰਨਰ ਕੈਰੋਲਾਈਨ ਰੋਜਰਸ ਡਿਪਟੀ ਗਵਰਨਰ ਟੋਨੀ ਗ੍ਰੈਵਲ ਇਹ ਸਾਰੇ ਸ਼ਾਮਿਲ ਸੀ ਅਤੇ ਇਹਨਾਂ ਨੇ ਰਿਪੋਰਟ ਜਿਹੜੀ ਹੈ ਤਿਆਰ ਕੀਤੀ ਹੈ ਅਤੇ ਕੈਨੇਡਾ ਦੇ ਵਿੱਚ ਜਿਹੜੇ ਰਿਸਕ ਹੈਗੇ ਨੇ ਜੀ ਉਹਨਾਂ ਦੇ ਵਿੱਚ ਉਹ ਕਹਿੰਦੇ ਨੇ ਕਿ ਜ਼ਿਆਦਾ ਜਿਹੜਾ ਹੈ ਗਲੋਬਲ ਅਨਸਰਟਨਟੀ ਦਾ ਰਿਸਕ ਹੈ ਉਹ ਮਿਡਲ ਈਸਟ ਦੀ ਜੰਗ ਦੇ ਵਿੱਚੋਂ ਉਪਜਦਾ ਹੈ ਕਨਫਲਿਕਟ ਜਿਹੜਾ ਫਰਵਰੀ ਦੇ ਅਖੀਰ ਵਿੱਚ ਸ਼ੁਰੂ ਹੋਇਆ ਅਤੇ ਇਹਦੇ ਨਾਲ ਗਲੋਬਲ ਅਨਸਰਟਨਟੀ ਦੁਨੀਆ ਦੇ ਵਿੱਚ ਅਨਿਸ਼ਚਿਤਤਾ ਦਾ ਮਾਹੌਲ ਜਿਹੜਾ ਬਹੁਤ ਜ਼ਿਆਦਾ ਵੱਧ ਗਿਆ ਅਤੇ ਕਈ ਮਾਰਕੀਟਸ ਦੇ ਵਿੱਚ ਉਛਲ ਪੁਥਲ ਜਿਹੜੀ ਹੈ ਜੀ ਉਹ ਦੇਖੀ ਗਈ ਹੈ ਸੋ ਪਿਛਲੇ ਸਾਲ ਦੀ ਰਿਪੋਰਟ ਜਿਹੜੀ ਬੈਂਕ ਆਫ ਕੈਨੇਡਾ ਦੀ ਸੀ ਉਹ USA ਦੇ ਡਿਊਟੀਜ਼ ਦੇ ਉੱਪਰ ਸੀ ਪਰ ਐਤਕੀ ਦੀ ਜਿਹੜੀ ਹੈ ਜੀ ਉਸ ਵਿੱਚ ਗਲੋਬਲ ਪੱਧਰ 'ਤੇ ਜੋ ਅਨਸਰਟਨਟੀ ਹੈ ਉਸ ਨੂੰ ਲੈ ਕੇ ਜ਼ਿਆਦਾ ਚਿੰਤਾ ਇਸ ਵਿੱਚ ਦਿਖਾਈ ਗਈ ਹੈ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਬ੍ਰੇਕ ਦਾ ਸਮਾਂ ਹੋ ਚੱਲਿਆ ਜੀ ਅਤੇ ਦੱਸ ਦੇਵਾਂ ਕਿ ਦੂਸਰੇ ਹਿੱਸੇ ਦੇ ਵਿੱਚ ਕਾਫੀ ਸਾਰੀਆਂ ਖਬਰਾਂ ਬਾਕੀ ਨੇ ਜਿਹਦੇ ਵਿੱਚ ਇੱਕ ਤਾਜ਼ਾ ਖਬਰ ਜਿਹੜੀ ਹੈ ਜੀ ਉਹ ਆਈ ਹੈ ਕਿ ਬਿਸ਼ਨੋਈ ਗੈਂਗ ਵੱਲੋਂ ਜਿਹੜਾ ਹੈ ਕੈਨੇਡੀਅਨ ਪੁਲਿਸ ਨੂੰ ਚਿੱਠੀ ਲਿਖੀ ਗਈ ਹੈ ਜਿਸ ਵਿੱਚ ਬੜੀਆਂ ਧਮਕੀਆਂ ਦਿੱਤੀਆਂ ਗਈਆਂ ਨੇ ਉਹਦੇ ਬਾਰੇ ਗੱਲਬਾਤ ਕਰਾਂਗੇ ਪ੍ਰੋਗਰਾਮ ਵਿੱਚ ਅੱਗੇ ਚੱਲ ਕੇ ਕਿ ਅਸੀਂ ਕੀ ਕਰ ਸਕਦੇ ਹਾਂ ਸੋ ਇਹ ਸਨਸਨੀਖੇਜ਼ ਖਬਰ ਹੈ ਜਿਹੜੀ ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਹੋਵੇਗੀ ਨਾਲ ਬੈਸਟ ਕੰਟਰੀ ਦੀ ਰੈਂਕਿੰਗ ਦੇ ਵਿੱਚ ਕੈਨੇਡਾ ਕਿਉਂ ਖਿਸਕ ਗਿਆ ਅਤੇ ਐਕਸਟੋਰਸ਼ਨ ਨਾਲ ਲੜਾਈ ਕਰਨ ਲਈ ਅਲਬਰਟਾ ਦੀ ਸਰਕਾਰ ਕੀ ਕਰ ਰਹੀ ਹੈ ਕੁਛ ਹੋਰ ਖਬਰਾਂ ਹੈਗੀਆਂ ਨੇ ਪ੍ਰੋਗਰਾਮ ਵਿੱਚ ਅਤੇ ਨਾਲ ਦੀ ਨਾਲ ਇੱਕ ਗੱਲਬਾਤ ਵੀ ਜਿਹੜੀ ਹੈ ਪੰਜਾਬ ਦੇ ਕਾਫੀ ਸਾਰੇ ਮੁੱਦਿਆਂ 'ਤੇ ਉਹ ਆਪ ਜੀ ਨਾਲ ਸਾਂਝੀ ਕਰਾਂਗੇ ਕੁਛ ਖਬਰਾਂ ਸਾਡੇ ਆਪਣੇ ਕਹਿ ਲਓ ਕਿ ਆਪਣੇ ਸ਼ਹਿਰ ਦੀਆਂ ਹੋਣਗੀਆਂ ਉਹ ਵੀ ਸਾਂਝੀਆਂ ਕੀਤੀਆਂ ਜਾਣਗੀਆਂ ਉਹ ਵੀ ਤੁਸੀਂ ਸੁਣਦੇ ਰਹਿਣਾ ਪ੍ਰੋਗਰਾਮ 94.7 FM ਰੇਡੀਓ ਸਰਸੰਗਮ ਅਸੀਂ ਸਟੇਸ਼ਨ ID ਦੀ ਬ੍ਰੇਕ ਤੋਂ ਬਾਅਦ ਪਰਤ ਕੇ ਬਾਕੀ ਦੀਆਂ ਖਬਰਾਂ ਆਪ ਜੀ ਨਾਲ ਸਾਂਝੀਆਂ ਕਰਦੇ ਜੀ

0: हर समय तुहाडे संग तुहाडा अपना एहे रेडियो सुरसंगम।
1: आज फिर नहीं लोड मिलिया।
2: की होया?
1: बस पूछना, इंश्योरेंस कंफर्मेशन नहीं आई टाइम ते, ते हुन फिर एक दिन वेट करनी पैनी है, ते बच्चियां नू फिर नहीं मिल होना दो दिन।
2: ओहो, रह गए ना फिर पिछे। मैं सुनया है सोनिक इंश्योरेंस दे मानस पहुजा अते रमन वड़ैच ते उना दी टीम इंश्योरेंस कंफर्मेशन बहुत जल्दी प्रोवाइड करवा दिंदी है, ते ओ ता पोर्टल भी सेट कर दिंदे ने ताकि तुसी आप ही कंफर्मेशन दे सको, बशर्ते तुहाडी इंश्योरेंस एक्टिव है। तुसी आज ही उना नू फोन करो ते जल्दी तो जल्दी गल करके कोई हल लभो ताकि अगली बारी तुसी कार टाइम ते आ सको ते बच्चा नाल टाइम भी स्पेंड कर सको। फोन नंबर है मानस पहुजा 5878321208 या रमन वड़ैच 7807530001। सोनिक इंश्योरेंस।
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
4: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨਸ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਦੀ। ਥੈਂਕ ਯੂ।
5: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ। ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757। ਮਰਸੀਡੀਜ਼ ਬੈਂਸ ਕੰਟਰੀ ਹਿੱਲਸ। ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲੋਟ ਖਰੀਦਣ ਦਾ ਸ਼ਾਨਦਾਰ ਮੌਕਾ, ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ। ਇਨ੍ਹਾਂ ਹੀ ਨਹੀਂ, ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਈਟ ਵੀ ਬਣਾਈਆਂ ਜਾ ਸਕਦੀਆਂ ਨੇ। ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ। ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ, ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ। ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
0: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ। ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ।
6: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ

ਨਵਾਂ ਖੁਲਾਸਾ ਜਿਹੜਾ ਅੱਜ ਹੋਇਆ ਕਿ ਪੁਲਿਸ ਨੂੰ ਇਹ ਇਨਫੋਰਮੇਸ਼ਨ ਦਿੱਤੀ ਗਈ ਐਬਸਫੋਰਡ ਦੇ ਵਿੱਚ। ਸੋ ਬਹੁਤ ਵੱਡੀ ਖਬਰ ਹੈ ਤੇ ਐਬਸਫੋਰਡ ਪੁਲਿਸ ਡਿਪਾਰਟਮੈਂਟ ਨੇ ਵੀ ਇਹ ਕਨਫਰਮ ਕੀਤਾ ਕਿ ਇਹ ਲੈਟਰ ਸਾਨੂੰ ਆਈ ਹੈ। ਸੋ ਬਹੁਤ ਵੱਡੀ ਗੱਲ ਹੈ ਤੇ ਲੈਟਰ ਜਿਹੜੀ ਹੈ ਜਦੋਂ ਸੇਂਟ ਲੂਇਸ ਜਿਹੜੇ ਐਡਮਿੰਟਨ ਪੁਲਿਸ ਸਰਵਿਸਿਜ਼ ਦਾ ਇੱਕ ਜਾਂਚ ਕਰਤਾ ਅਧਿਕਾਰੀ ਹੈ ਉਹ ਇੱਕ ਗਵਾਹ ਦੇ ਤੌਰ ਤੇ ਡਿਪੋਰਟੇਸ਼ਨ ਹੀਅਰਿੰਗ ਦੇ ਵਿੱਚ ਸ਼ਾਮਲ ਹੋਇਆ ਸੀ ਜਿਸ ਵਿੱਚ ਕਿਸੇ ਨੂੰ ਡਿਪੋਰਟ ਕੀਤਾ ਜਾਣਾ ਸੀ ਤੇ ਉੱਥੇ ਉਹਨੇ ਅਦਾਲਤ ਦੇ ਵਿੱਚ ਆਹ ਖੁਲਾਸਾ ਕੀਤਾ। ਬਹੁਤ ਵੱਡੀਆਂ ਇਹ ਖਬਰਾਂ ਆ ਰਹੀਆਂ ਨੇ। ਦੂਸਰੇ ਪਾਸੇ ਅਲਬਰਟਾ ਸਰਕਾਰ ਆਰਗੇਨਾਈਜ਼ਡ ਕ੍ਰਾਈਮ ਜਿਹਦੇ ਵਿੱਚ ਸਾਊਥ ਏਸ਼ੀਅਨ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਤੇ ਇਹਨਾਂ ਨੂੰ ਮਿੱਥ ਕੇ ਜਿਹੜਾ ਟਾਰਗੇਟ ਕੀਤਾ ਜਾ ਰਿਹਾ ਫਿਰ ਉਹੀ ਗੱਲ ਕਿ ਸਾਊਥ ਏਸ਼ੀਅਨ ਕਹਿ ਲਓ ਜਾਂ ਇਨ ਜਨਰਲ ਪੰਜਾਬੀ ਕਹਿ ਲਓ। ਸੋ ਇਸ ਵਾਸਤੇ ਅਲਬਰਟਾ ਸਰਕਾਰ ਨੇ $8 million ਖਰਚਣ ਦਾ ਐਲਾਨ ਕੀਤਾ। ਚਾਰ ਪੁਲਿਸ ਫੋਰਸਿਸ ਜਿਹੜੇ ਨੇ ਉਹਨਾਂ ਨੂੰ ਉਹਨਾਂ 'ਚ ਫੰਡਿੰਗ ਜਿਹੜੀ ਹੈ ਵੰਡੀ ਜਾਵੇਗੀ। ਐਡਮਿੰਟਨ ਅਤੇ ਕੈਲਗਰੀ ਦੀ ਪੁਲਿਸ ਸਰਵਿਸ ਨੂੰ 2.25 million ਮਿਲੇਗਾ ਅਤੇ ਅਲਬਰਟਾ ਦੀ RCMP ਨੂੰ 2 million ਮਿਲੇਗਾ ਅਤੇ ਅਲਰਟ ਜਿਹੜਾ ਹੈ ਜੀ ਉਹ ਜਿਹੜੀ ਸੰਸਥਾ ਪੁਲਿਸ ਦੀ ਸੰਸਥਾ ਹੈ ਉਹਨਾਂ ਨੂੰ 1.5 million ਜਾਵੇਗਾ ਅਤੇ ਏਜੰਸੀ ਜਿਹੜੀ ਦੇ ਬਾਰੇ ਅਲਬਰਟਾ ਦੇ ਮਿਨਿਸਟਰ ਆਫ ਪਬਲਿਕ ਸੇਫਟੀ ਅਤੇ ਐਮਰਜੈਂਸੀ ਸਰਵਿਸ ਮਾਈਕ ਐਲਿਸ ਕਹਿੰਦੇ ਨੇ ਕਿ ਕੋਈ ਏਜੰਸੀ ਇਕੱਲੇ ਤੌਰ 'ਤੇ ਉਹਨਾਂ ਨਾਲ ਨਜਿੱਠ ਨਹੀਂ ਸਕਦੀ ਅਤੇ ਇਸ ਕਰਕੇ ਅਸੀਂ ਸਾਂਝੇ ਤੌਰ 'ਤੇ ਕੰਮ ਕਰ ਰਹੇ ਹਾਂ। ਉਹ ਕਹਿੰਦੇ ਨੇ ਪਰਿਵਾਰ ਬਿਜ਼ਨਸਿਸ ਕਮਿਊਨਿਟੀਜ਼ ਉਹਨਾਂ ਦਾ ਹੱਕ ਬਣਦਾ ਕਿ ਬਿਨਾਂ ਕਿਸੇ ਭੈ ਦੇ ਉਹ ਰਹਿ ਸਕਣ ਅਤੇ ਕੋਈ ਹਿੰਸਾ ਨਾ ਹੋਵੇ ਅਤੇ ਇਹ ਜਿਹੜੇ ਕਰਮ ਜਿਹੜੇ ਕਾਂਡ ਵੱਧ ਰਹੇ ਨੇ ਅਤੇ ਇਸ ਵਿੱਚ ਜ਼ਿਆਦਾ ਕਰਕੇ ਅਲਬਰਟਾ ਦੇ ਵਿੱਚ ਕੈਲਗਰੀ ਅਤੇ ਐਡਮਿੰਟਨ ਸ਼ਹਿਰਾਂ ਦੇ ਵਿੱਚ ਅਤੇ ਇਹ ਕਈ ਸਾਲਾਂ ਤੋਂ ਹੁਣ ਚੱਲ ਰਹੇ ਨੇ। ਵਿਕਟਿਮਸ ਜਿਹੜੇ ਨੇ ਪੀੜਿਤ ਨੇ ਉਹਨਾਂ ਕੋਲੋਂ ਵੱਡੇ ਗੱਫੇ ਮੰਗੇ ਜਾਂਦੇ ਨੇ, ਵਟਸਐਪ, ਸੋਸ਼ਲ ਮੀਡੀਆ, ਇੰਟਰਨੈਸ਼ਨਲ ਫੋਨ ਕਾਲ ਕੀਤੀਆਂ ਜਾਂਦੀਆਂ ਨੇ। ਐਕਸਟੋਰਸ਼ਨ ਕ੍ਰਾਈਮ ਜਿਹਦੇ ਵਿੱਚ ਗੋਲੀਬਾਰੀ ਵੀ ਚਲਾਈ ਹੈ, ਅੱਗਾਂ ਵੀ ਲਾਈਆਂ ਨੇ ਅਤੇ ਇਹ ਦੋਵਾਂ ਸ਼ਹਿਰਾਂ ਦੇ ਵਿੱਚ ਵਧੇ ਨੇ। ਕੈਲਗਰੀ ਅਤੇ ਐਡਮਿੰਟਨ ਦੇ ਵਿੱਚ ਹਾਲ ਦੀ ਘੜੀ ਵਿੱਚ ਕੈਲਗਰੀ 'ਚ ਹੋਏ ਨੇ। ਇਸ ਵੇਲੇ ਕੈਲਗਰੀ ਵਿੱਚ ਦੱਸਿਆ ਜਾ ਰਿਹਾ ਕਿ CPS ਜੋ ਹੈ ਜੀ ਕੈਲਗਰੀ ਪੁਲਿਸ ਸਰਵਿਸ ਹੈ ਉਹ 28 ਫਰੌਤੀਆਂ ਨਾਲ ਰਿਲੇਟਡ ਜਿਹੜੇ ਇੰਸੀਡੈਂਟ ਨੇ ਉਹਨਾਂ ਦੀ ਜਾਂਚ ਕਰ ਰਹੀ ਹੈ। ਐਡਮਿੰਟਨ ਵਿੱਚ ਇਸ ਸਾਲ ਕ੍ਰਿਮੀਨਲ ਇੱਕ ਜਾਲ ਜਿਹੜਾ ਬਣਿਆ ਹੋਇਆ ਸੀਗਾ ਜੀ ਉਸਨੂੰ ਕਰੈਕ ਕੀਤਾ ਸੀਗਾ ਜੀ ਐਡਮਿੰਟਨ ਪੁਲਿਸ ਸਰਵਿਸ ਨੇ ਆਪਣੇ RCMP ਦੀ ਮਦਦ ਨਾਲ। ਸੋ ਪ੍ਰੋਜੈਕਟ ਗੈਸ ਲਾਈਟ ਚਲਾ ਕੇ ਪਿਛਲੇ ਸਾਲ ਜਿਹੜਾ ਉਸ 'ਤੇ ਕਾਰਵਾਈ ਕੀਤੀ ਗਈ ਸੀ। ਸੋ ਸਰਕਾਰ ਇਸ ਮਾਮਲੇ 'ਚ ਥੋੜ੍ਹਾ ਜਿਹਾ ਸੀਰੀਅਸ ਹੋਈ ਜਾਪਦੀ ਹੈ ਜੀ ਅਤੇ ਉਮੀਦ ਕਰਦੇ ਹਾਂ ਕਿ ਸਾਡਾ ਆਲਾ ਦੁਆਲਾ ਸੁਰੱਖਿਅਤ ਹੋਵੇਗਾ। ਸਾਡੇ ਕੋਲ ਜਵਾਬ ਆਏ ਨੇ ਜੀ ਸਰੋਤਿਆਂ ਦੇ। ਜਸਪਾਲ ਸਿੰਘ ਕਹਿੰਦੇ ਨੇ ਜਲੰਧਰ ਹੁਸ਼ਿਆਰਪੁਰ ਕਪੂਰਥਲਾ ਨਵਾਂ ਸ਼ਹਿਰ ਬਿਸਤ ਦੁਆਬ ਫੋਨ ਦੇ 4 digits 1141। ਇੱਕ ਹੋਰ ਸਰੋਤੇ ਨੇ ਉਹਨਾਂ ਦੇ ਨਾਮ ਫੋਨ ਦੇ 4 digits ਨੇ ਜੀ 7134 ਲੇਕਿਨ ਨਾਮ ਨਹੀਂ ਉਹਨਾਂ ਦਾ ਆਇਆ। ਉਹਨਾਂ ਦੇ ਪ੍ਰੋਫਾਈਲ 'ਤੇ ਨਾਮ ਹੈਗਾ ਪਰ ਮੈਂ ਉਨੀ ਦੇਰ ਤੱਕ ਨਹੀਂ ਪੜ੍ਹ ਸਕਦਾ ਜਿੰਨੀ ਦੇਰ ਤੱਕ ਉਹ ਸਾਡੇ ਸਰੋਤੇ ਆਪ ਲਿਖ ਕੇ ਨਹੀਂ ਭੇਜਦੇ। ਉਹਨਾਂ ਨੇ ਲਿਖਿਆ ਹੈ ਜੀ ਜਲੰਧਰ ਹੁਸ਼ਿਆਰਪੁਰ ਕਪੂਰਥਲਾ। ਸੋ ਸਵਾਲ ਦਾ ਜਵਾਬ ਸਾਂਝਾ ਕਰ ਲਈਏ, ਖਬਰਾਂ ਸਾਂਝੀਆਂ ਕਰ ਲੈਂਦੇ ਹਾਂ ਅੱਗੇ ਜਾ ਕੇ। ਸਵਾਲ ਦਾ ਜਵਾਬ ਇਹੀ ਹੈ ਜੀ ਜੋ ਸਾਡੇ ਤਕਰੀਬਨ ਸਾਰੇ ਸਰੋਤਿਆਂ ਨੇ ਕਿਹਾ। ਕੁਛ ਸਰੋਤਿਆਂ ਨੇ ਸਿਰਫ ਨਵਾਂ ਸ਼ਹਿਰ ਕਿਹਾ ਸੀ ਅਤੇ ਲੇਕਿਨ ਨਵਾਂ ਸ਼ਹਿਰ ਉਸਦਾ ਪਹਿਲਾ ਨਾਮ ਸੀ, ਅੱਜ ਕੱਲ੍ਹ ਸ਼ਹੀਦ ਭਗਤ ਸਿੰਘ ਨਗਰ ਕਿਹਾ ਜਾਂਦਾ। ਖੈਰ ਇਹ ਬਿਸਤ ਦੁਆਬ ਇਹੋ ਹੀ ਹੈ ਜੀ ਜੋ ਬਿਆਸ ਅਤੇ ਸਤਲੁਜ ਦੇ ਦਰਮਿਆਨ ਹੈ, ਜੋ ਬਿਆਸ ਅਤੇ ਰਾਵੀ ਦੇ ਦਰਮਿਆਨ ਹੈ ਉਸਨੂੰ ਬਾਰੀ ਦੁਆਬ ਕਿਹਾ ਜਾਂਦਾ। ਅੰਦਰ ਜੇ ਏਰੀਏ ਦੇ ਵਿੱਚ ਜਾਣਾ ਹੋਵੇ ਬਿਸਤ ਦੁਆਬ ਦੇ ਹੋਰ ਵੀ ਅਤੇ ਕਿਹੜੇ ਏਰੀਏ ਨੇ ਬਿਸਤ ਦੁਆਬ ਦੇ ਵਿੱਚ, ਉਹਨਾਂ ਵਿੱਚ ਕੰਢੀ ਏਰੀਆ ਹੈ ਜੋ ਜ਼ਿਆਦਾ ਕਰਕੇ ਰੋਪੜ ਰੂਪਨਗਰ ਤੋਂ ਥੋੜ੍ਹੇ ਜਿਹਾ ਅੱਗੇ ਚੱਲ ਕੇ ਜਦੋਂ ਆਉਂਦਾ ਫਿਰ ਇਸ ਬਿਸਤ ਦੁਆਬ ਦੇ ਵਿੱਚ ਇਕੱਲਾ ਹੁਸ਼ਿਆਰਪੁਰ ਜਿਹੜਾ ਜਿਸ ਦੇ ਵਿੱਚ ਕੰਢੀ ਏਰੀਆ ਅਤੇ ਉਸਦਾ ਈਸਟਰਨ ਪਾਰਟ ਹੈ ਜਿਹੜਾ ਪਹਾੜਾਂ ਮੱਲ ਦਾ ਉਸਨੂੰ ਜਿਹੜਾ ਹੈ ਉਹ ਕੰਢੀ ਏਰੀਆ। ਫਿਰ ਥੋੜ੍ਹਾ ਜਿਹਾ ਨਵੇਂ ਪਾਸੇ ਵੱਲ ਨੂੰ ਆ ਜਾਂਦਾ ਸਿਰੋਵਾਲ, ਮੰਜਕੀ ਦਾ ਏਰੀਆ ਵੀ ਕੁਛ ਹੈ ਜਿਸ ਵਿੱਚ ਜਲੰਧਰ ਦੇ ਨਕੋਦਰ ਦੇ ਫਲੋਰ ਨੂਰ ਮਹਿਲ ਦੇ ਆਸ ਪਾਸ ਦੇ ਏਰੀਏ ਹੈਗੇ ਨੇ ਜੀ। ਮੰਜਕੀ ਏਰੀਆ ਜਿੱਥੇ ਤੱਕ ਮੇਰੀ ਜਾਣਕਾਰੀ ਹੈ ਮੰਝ ਬਰਾਦਰੀ ਮੁਸਲਿਮ ਭਾਈਚਾਰਾ ਸੀ ਜੋ 47 ਤੋਂ ਪਹਿਲਾਂ ਇੱਥੇ ਜ਼ਿਆਦਾ ਵੱਸਦਾ ਸੀ, ਉਹਨਾਂ ਦੇ ਨਾਮ ਤੋਂ ਮੰਜਕੀ ਕਿਹਾ ਜਾਂਦਾ। ਮੰਝਕੀ ਏਰੀਆ ਉਹੀ ਹੈ ਜਿੱਥੇ ਸਭ ਤੋਂ ਪਹਿਲਾਂ ਲੋਕ ਜਿਹੜੇ ਨੇ ਜੀ ਉਹ ਇੰਗਲੈਂਡ ਵੱਲ ਨੂੰ ਉਹਨਾਂ ਨੇ ਰੁੱਖ ਕੀਤਾ ਅਤੇ ਬਹੁਤ ਅਰਲੀ ਜਿਹੜੇ ਆਏ ਹੋਏ ਨੇ ਜੀ ਉਹਨਾਂ ਵਿੱਚੋਂ ਨੇ। ਢਾਕੇ ਏਰੀਆ ਹੈ ਜਿਸ ਵਿੱਚ ਨਵਾਂ ਸ਼ਹਿਰ ਅਤੇ ਇੱਕ ਫਲੋਰ ਦੇ ਆਸ ਪਾਸ ਦਾ ਹੈ। ਦੋਨਾਂ ਏਰੀਆ ਵੀ ਇਸ ਤਰ੍ਹਾਂ ਹੈ ਜੀ ਜਿਸ ਵਿੱਚ ਕਪੂਰਥਲੇ ਦੇ ਆਸ ਪਾਸ ਦਾ ਅਤੇ ਬਿਆਸ

ਸ਼ੁਭਮ ਠਾਕੁਰ ਜੀ, ਅਮਰਜੀਤ ਸਿੰਘ ਜੀ ਤੇ ਸਤਵਿੰਦਰ ਸਿੰਘ ਚੀਮਾ ਜੀ, ਇਹ ਨਾਮ ਨੇ ਜਸਪਾਲ ਸਿੰਘ, ਸ਼ੁਭਮ ਠਾਕੁਰ, ਅਮਰਜੀਤ ਸਿੰਘ ਤੇ ਸਤਵਿੰਦਰ ਸਿੰਘ ਚੀਮਾ, ਇਹ ਜੇਤੂ ਨੇ ਜੀ ਅੱਜ ਦੇ ਪ੍ਰੋਗਰਾਮ ਦੇ, ਜਿਨ੍ਹਾਂ ਨੇ 4 ਗਿਫਟ ਕਾਰਡ ਜਿੱਤੇ ਨੇ ਇੱਕ ਇੱਕ ਹਰ ਇੱਕ ਨੂੰ। ਖਬਰਾਂ ਦਾ ਸਿਲਸਿਲਾ ਜਾਰੀ ਰੱਖੀ ਕਿਉਂਕਿ ਗੱਲਬਾਤ ਵੀ ਪ੍ਰੋਗਰਾਮ ਵਿੱਚ ਅੱਗੇ ਜਾ ਕੇ ਪੇਸ਼ ਕਰਨੀ ਹੈ ਜੀ। ਸੋ ਖਬਰਾਂ ਦਾ ਸਿਲਸਿਲਾ ਕਿ ਕੈਨੇਡਾ ਦਾ ਬੈਸਟ ਕੰਟਰੀ ਦਾ ਰੈਂਕ ਜਿਹੜਾ ਥੱਲੇ ਖਿਸ ਗਿਆ। ਇਹਦੇ ਵਿੱਚ ਜਿਹੜੇ ਕੰਟਰੀ ਸਰਵੇ ਕੀਤੇ ਗਏ ਉਹਨਾਂ ਵਿੱਚੋਂ 25ਵਾਂ ਰੈਂਕ ਮਿਲਿਆ, ਜਦਕਿ ਯੂਨਾਈਟਿਡ ਸਟੇਟਸ ਨੂੰ 18ਵਾਂ ਰੈਂਕ ਮਿਲਿਆ। ਸੋ US ਨਿਊਜ਼ ਦੀ ਇਸ ਰੈਂਕਿੰਗ ਦੇ ਵਿੱਚ ਰੈਂਕ ਕਰਨ ਦਾ ਤਰੀਕਾ ਬਦਲਿਆ ਗਿਆ ਅਤੇ ਜਿਸ ਵਿੱਚ ਕੈਨੇਡਾ ਜਿਹੜਾ ਹੈ 2025 ਵਿੱਚ 19ਵੇਂ 'ਤੇ ਸੀ ਅਤੇ ਕੈਨੇਡਾ USA ਜਿਹੜਾ ਸੀ ਉਹ 18ਵੇਂ 'ਤੇ ਸੀ। ਇਸ ਵੇਲੇ ਕੈਨੇਡਾ 25ਵੇਂ 'ਤੇ ਹੋ ਗਿਆ। ਰੈਂਕਿੰਗ ਦੇ ਵਿੱਚ ਕੈਨੇਡਾ ਥੱਲੇ ਖਿਸਕ ਗਿਆ ਅਤੇ 2024 ਦੇ ਵਿੱਚ ਅਤੇ 23 ਦੇ ਵਿੱਚ ਦੂਸਰੇ ਨੰਬਰ 'ਤੇ ਸੀ ਕੈਨੇਡਾ ਇਹਨਾਂ ਮੁਲਕਾਂ 'ਚੋਂ, ਅਤੇ 24 ਦੇ ਵਿੱਚ ਚੌਥੇ 'ਤੇ ਸੀ। ਲੇਕਿਨ ਹੁਣ ਇਹ ਜਿਹੜਾ ਇਹ ਜਿਹੜਾ ਤਰੀਕਾ ਬਦਲਿਆ ਗਿਆ ਜੀ, ਉਸ ਦੇ ਮੁਤਾਬਕ ਜਿਹੜਾ ਇਸ ਦੇ ਵਿੱਚ ਕੈਨੇਡਾ ਦੇ ਕੁਛ ਚੀਜ਼ਾਂ ਜਿਹੜੀਆਂ ਨੇ ਪਿੱਛੇ ਜਾ ਪਈਆਂ ਨੇ। 8 ਮਾਪਦੰਡ ਰੱਖੇ ਜਾਂਦੇ ਨੇ: ਗਵਰਨੈਂਸ, ਹੈਲਥ, ਇਨਫਰਾਸਟ੍ਰਕਚਰ, ਨੈਚੁਰਲ ਇਨਵਾਇਰਮੈਂਟ, ਓਪਰਚੁਨਿਟੀ, ਸਿਵਿਕ ਹੈਲਥ, ਕਲਚਰ, ਟੂਰਿਜ਼ਮ, ਇਕਨੋਮਿਕ ਡਿਵੈਲਪਮੈਂਟ ਵਗੈਰਾ। ਗਵਰਨੈਂਸ ਅਤੇ ਇਨਫਰਾਸਟ੍ਰਕਚਰ ਦੇ ਵਿੱਚ ਕੈਨੇਡਾ ਨੂੰ 18ਵਾਂ ਅਤੇ 20ਵਾਂ ਰੈਂਕ ਦਿੱਤਾ ਗਿਆ, ਇਹ ਉਹਨਾਂ ਦੀ ਹਾਈਐਸਟ ਵੇਟੇਜ ਜਿਹੜੀ ਹੈ। ਪਰ ਲੈਕ ਆਫ ਪੋਲੀਟੀਕਲ ਵਾਇਲੈਂਸ ਅਤੇ ਰੂਲ ਆਫ ਲਾਅ ਜਿਹੜਾ ਹੈ ਜੀ, ਸਕੋਰ ਜਿਹੜਾ ਹੈ ਅਤੇ ਲੋਕਾਂ ਕੋਲੋਂ ਜੋ ਟੈਕਸ ਉਗਰਾਇਆ ਜਾਂਦਾ, ਇਸ ਮਾਮਲੇ ਦੇ ਵਿੱਚ ਕੈਨੇਡਾ ਵਾਲੇ ਪਿੱਛੇ ਜਾ ਪਏ ਨੇ। ਸੋ ਨੈਚੁਰਲ ਇਨਵਾਇਰਮੈਂਟ ਦੇ ਵਿੱਚ ਜਿਹੜਾ ਹੈ 63ਵਾਂ ਰੈਂਕ ਹੈ। ਇਹ ਪਤਾ ਨਹੀਂ, ਇਹ ਜਿਹੜਾ ਕਾਰਬਨ ਅਮਿਸ਼ਨ ਕਹਿੰਦੇ ਜ਼ਿਆਦਾ ਹੋ ਗਈ ਹੈ ਅਤੇ ਗ੍ਰੀਨ ਸਪੇਸ ਘੱਟ ਹੈ ਸ਼ਹਿਰਾਂ ਦੇ ਵਿੱਚ। ਅਤੇ ਜਿਹੜਾ ਕੈਨੇਡਾ ਦਾ ਹਾਈਐਸਟ ਰੈਂਕ ਕਲਚਰ ਐਂਡ ਟੂਰਿਜ਼ਮ ਦੇ ਵਿੱਚ ਹੈ, ਦੁਨੀਆਂ ਦੇ ਵਿੱਚ 8ਵਾਂ ਸਥਾਨ ਜਿਹੜਾ ਹੈ ਦਿੱਤਾ ਗਿਆ ਜੀ। ਖੈਰ ਇਹ ਰੈਂਕਿੰਗ ਅਮਰੀਕਾ ਵਾਲਿਆਂ ਨੇ ਤਿਆਰ ਕੀਤੀ, ਇਹ ਵੀ ਇਹਦਾ ਧਿਆਨ 'ਚ ਰੱਖੀਏ। ਅਗਰ ਤੁਸੀਂ 2024 ਦੇ ਵਿੱਚ ਜੋ ਅਮਰੀਕਾ ਦੇ ਵਿੱਚ ਇਲੈਕਸ਼ਨ ਚੱਲ ਰਹੀ ਸੀ ਅਤੇ ਪ੍ਰੈਜੀਡੈਂਸ਼ੀਅਲ ਡਿਬੇਟ ਜਿਹੜੀ ਹੈ ਸੁਣੀ ਹੋਵੇ, ਬਹਿਸ ਸੁਣੀ ਹੋਵੇ ਜੋ ਬਾਈਡਨ ਅਤੇ ਡੋਨਲਡ ਟਰੰਪ ਦੇ ਦਰਮਿਆਨ, ਉਸ ਡਿਬੇਟ ਤੋਂ ਬਾਅਦ ਇੱਕਦਮ ਲੋਕ ਕਹਿਣ ਲੱਗ ਪਏ ਕਿ ਜੋ ਬਾਈਡਨ ਦੇਸ਼ ਚਲਾਉਣ ਲਈ ਫਿੱਟ ਨਹੀਂ ਹਨ। ਉਹਨਾਂ ਦੀ ਵਧਦੀ ਹੋਈ ਉਮਰ, ਸਲੋਰ ਫਲੈਕਸਿਸ ਅਤੇ ਕਈ ਜਗ੍ਹਾ 'ਤੇ ਉਲਝੇ ਹੋਏ ਨਜ਼ਰ ਉਹ ਆਏ, ਜਿਸ ਕਰਕੇ ਇੰਨਾ ਦਬਾਅ ਜੋ ਬਾਈਡਨ 'ਤੇ ਬਣਿਆ ਕਿ ਉਹ ਇਸ ਦੌੜ ਦੇ ਵਿੱਚੋਂ ਪਾਸੇ ਹਟ ਗਏ ਅਤੇ ਕਮਲਾ ਹੈਰਿਸ ਜਿਹੜੇ ਸੀ ਉਹ ਉਮੀਦਵਾਰ ਬਣਾ ਦਿੱਤੇ ਗਏ ਅਤੇ ਇਹ ਦੌੜ ਫਿਰ ਆਰਾਮ ਨਾਲ ਡੋਨਲਡ ਟਰੰਪ ਨੇ ਜਿੱਤੀ। ਅਤੇ ਜਿਲ ਬਾਈਡਨ, ਜੋ ਕਿ ਜੋ ਬਾਈਡਨ ਦੀ ਪਤਨੀ ਹੈ, ਇਸ ਮੁੱਦੇ 'ਤੇ ਹੁਣ ਉਹ ਬੋਲੇ ਨੇ। ਸਾਬਕਾ ਪ੍ਰੈਜੀਡੈਂਟ ਜੋ ਬਾਈਡਨ ਦੀ ਪਰਫੋਰਮੈਂਸ ਜਿਹੜੀ ਹੈ, ਜੋ ਇੱਕੋ ਇੱਕ ਡਿਬੇਟ ਹੋਈ ਡੋਨਲਡ ਟਰੰਪ ਨਾਲ, ਉਸ ਵਿੱਚ ਜੋ ਬਾਈਡਨ ਦੀ ਪਤਨੀ ਜਿਲ ਨੇ ਇਹ ਗੱਲ ਮੰਨੀ ਹੈ ਕਿ ਡਿਬੇਟ ਮੈਂ ਸੁਣ ਰਹੀ ਸੀ ਅਤੇ ਮੈਨੂੰ ਇਸ ਤਰ੍ਹਾਂ ਲੱਗਾ ਕਿ ਜਿਵੇਂ ਜੋ ਉਖੜ ਰਿਹਾ ਅਤੇ ਲਫ਼ਜ਼ ਜਿਹੜੇ ਨੇ ਉਸਦੇ ਜਿਹੜੇ ਨੇ ਉਹ ਰਲ ਨਹੀਂ ਰਹੇ ਅਤੇ ਕਈ ਵਾਰੀ ਉਸਦੀ ਸੋਚ ਜਿਹੜੀ ਹੈ ਕਈ ਵਾਰ ਉਖੜੀ ਹੋਈ ਨਜ਼ਰ ਆਈ। June 27, 2024 ਨੂੰ ਹੋਈ ਸੀ ਅਤੇ ਉਹਦੇ ਵਿੱਚ ਉਹ ਕਹਿੰਦੇ ਮੈਨੂੰ ਇਸ ਤਰ੍ਹਾਂ ਲੱਗਾ ਕਿ ਜੋ ਬਾਈਡਨ ਨੂੰ ਸ਼ਾਇਦ ਸਟ੍ਰੋਕ ਹੋ ਗਿਆ। ਸੋ ਆਈ ਵਾਜ਼ਨਟ ਹੋਰੀਫਾਈਡ, ਆਈ ਵਾਜ਼ਨਟ ਫਰਾਈਟਡ, ਕਿਉਂਕਿ ਕਹਿੰਦੇ ਮੈਨੂੰ ਕੋਈ ਇਸ ਤਰ੍ਹਾਂ ਦਾ ਇਹ ਨਹੀਂ, ਮੈਨੂੰ ਡਰ ਨਹੀਂ ਲੱਗਿਆ, ਪਰ ਕਿਉਂਕਿ ਮੈਂ ਜੋ ਨੂੰ ਇਸ ਤਰ੍ਹਾਂ ਦਾ ਪਹਿਲਾਂ ਕਦੀ ਦੇਖਿਆ ਨਹੀਂ ਸੀ। ਜੇਲ੍ਹ ਜਿਨ੍ਹਾਂ ਦੀ ਉਮਰ 74 ਸਾਲ ਹੈ, ਜੋ ਬਾਈਡਨ ਦੀ ਉਮਰ ਜਦੋਂ 80 ਸਾਲ ਤੋਂ ਉੱਪਰ ਸੀ, ਫਿਰ ਉਹ ਕਹਿੰਦੇ ਨੇ ਕਿ ਆਈ ਡੋਂਟ ਨੋ ਵਟ ਹੈਪਨ, ਮੈਨੂੰ ਨਹੀਂ ਪਤਾ ਕੀ ਹੋਇਆ। ਜਿਉਂ ਜਿਉਂ ਮੈਂ ਇਸਨੂੰ ਦੇਖਦੀ ਗਈ ਅਤੇ ਕਹਿੰਦੇ ਮੈਨੂੰ ਇਸ ਤਰ੍ਹਾਂ ਲੱਗਾ ਕਿ ਜਿਵੇਂ ਉਸਨੂੰ ਸਟ੍ਰੋਕ ਹੋ ਰਿਹਾ ਅਤੇ ਇਸ ਤੋਂ ਬਾਅਦ ਫਿਰ ਮੈਨੂੰ ਡਰ ਲੱਗਣ ਲੱਗਿਆ। ਜਿਲ ਦੇ ਜਿਹੜੇ ਮੈਮੋਇਰ ਨੇ ਜਿਹੜੇ ਆਉਣ ਵਾਲੇ ਨੇ, ਆਉਣ ਦੇ ਵਿੱਚ ਵਿਊ ਫਰੋਮ ਦ ਈਸਟ ਵਿੰਗ, ਉਹਦੇ ਵਿੱਚ ਕਿਤਾਬ ਕੁਛ ਲਿਖੀ ਜਾ ਰਹੀ ਹੈ। ਸੋ ਉਹਦੇ ਵਿੱਚ ਉਹਨਾਂ ਨੇ ਪਹਿਲਾਂ ਡਿਫੈਂਡ ਕੀਤਾ ਸੀ ਆਪਣੇ ਹਸਬੈਂਡ ਦੀ ਪਰਫੋਰਮੈਂਸ ਨੂੰ, ਅਤੇ ਬਾਅਦ ਵਿੱਚ ਹੁਣ ਜਿਹੜੀ ਉਹਨਾਂ ਨੇ ਗੱਲ ਕੀਤੀ ਹੈ, ਉਸ ਨਾਲ ਲੱਗਦਾ ਹੀ ਹੈ ਕਿ ਮੈਨੂੰ ਲੱਗਦਾ ਕਿ ਜੋ ਬਾਅਦ ਵਿੱਚ ਜੋ ਬਾਈਡਨ ਜੋ ਰੇਸ ਵਿੱਚੋਂ ਪਾਸੇ ਹਟੇ ਨੇ, ਸੋ ਉਸ ਵਿੱਚ ਵੱਡਾ ਜਿਹੜਾ ਹੱਥ ਹੈ ਉਹ ਜਿਲ ਦਾ ਵੀ ਹੋ ਸਕਦਾ, ਉਹਨੂੰ ਕਿਹਾ ਹੋਵੇ ਕਿ ਰਹਿਣ ਦਿਓ ਤੁਸੀਂ, ਹੁਣ ਜਾਣ ਦਿਓ।

ਵੱਲੋਂ ਉਹਨਾਂ ਨੂੰ ਐਕਸਪੋਜ਼ ਕਰਨ ਦੀ ਤਿਆਰੀ ਖਿੱਚੀ ਗਈ ਹੈ। ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਐਸਆਈਟੀ ਦੇ ਇੱਕ ਮੈਂਬਰ, ਉਹ ਐਸਆਈਟੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਸੰਬੰਧ ਦੇ ਵਿੱਚ ਜਾਂਚ ਪੜਤਾਲ ਕਰ ਰਹੀ ਹੈ, ਜਦੋਂ ਇੱਕ ਬਿਆਨ ਦਿੰਦੀ ਹੈ ਤਾਂ ਉਸ ਬਿਆਨ ਦੇ ਬੜੇ ਹੀ ਡੂੰਘੇ ਅਰਥ ਨੇ ਜਿਹਦੀ ਅਸੀਂ ਸਮੀਖਿਆ ਕਰਾਂਗੇ। ਦੋਸਤੋ, ਐਸਆਈਟੀ ਦੇ ਇਸ ਬਿਆਨ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਐਡਵੋਕੇਟ ਐਚਐਸ ਧਾਮੀ, ਉਹ ਕਹਿੰਦੇ ਨੇ ਜਿਹੜੀ ਐਸਆਈਟੀ ਬਣੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪਵਿੱਤਰ ਸਰੂਪਾਂ ਦੀ ਜਾਂਚ ਲਈ, ਉਹ ਐਸਆਈਟੀ ਆਪਣੀ ਲਕਸ਼ਮਣ ਰੇਖਾ ਉਲੰਘ ਰਹੀ ਹੈ, ਆਪਣੀ ਮਰਿਆਦਾ ਦੇ ਵਿੱਚ ਨਹੀਂ ਰਹਿ ਰਹੀ, ਕਿਉਂਕਿ ਐਸਆਈਟੀ ਨੇ ਬਾਦਲ ਪਰਿਵਾਰ ਦੀ ਮਾਲਕੀ ਬਾਰੇ ਪੀਟੀਸੀ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਤਾਂ ਕੀ ਇਹ ਮੰਨਿਆ ਜਾਵੇ ਕਿ ਬਾਦਲ ਪਰਿਵਾਰ ਦੇ ਜਿਹੜੇ ਬਿਜ਼ਨਸ ਇੰਟਰਸਟ ਨੇ, ਉਹਨਾਂ ਦੇ ਵਪਾਰਕ ਅਦਾਰੇ ਨੇ, ਉਹਨਾਂ ਨੂੰ ਲੈ ਕੇ ਸਰਕਾਰ ਨਿਸ਼ਾਨਾ ਬਣਾ ਸਕਦੀ ਹੈ ਜਾਂ ਉਹਨਾਂ ਨੂੰ ਐਕਸਪੋਜ਼ ਕਰ ਸਕਦੀ ਹੈ, ਉਹਨਾਂ ਦਾ ਭਾਂਡਾ ਜਿਹੜਾ ਹੈ ਉਹ ਭੰਨ ਸਕਦੀ ਹੈ? ਕੀ ਖਿਚੜੀ ਪੱਕ ਰਹੀ ਹੈ? ਇਹਦੀ ਸਮੁੱਚੀ ਸਮੀਖਿਆ ਕਰਨ ਦੀ, ਤੱਥ ਰੱਖਣ ਦੀ ਤੁਹਾਡੇ ਸਾਹਮਣੇ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰਾਂਗੇ ਜੋ ਨਵੀਆਂ ਡਿਵੈਲਪਮੈਂਟਸ ਜੁੜੀਆਂ ਨੇ ਹੋ ਰਹੀਆਂ ਨੇ। ਦੋਸਤੋ, ਭਾਰਤੀ ਜਨਤਾ ਪਾਰਟੀ ਨੇ ਆਪਣਾ ਸੂਬਾ ਪ੍ਰਧਾਨ ਐਲਾਨ ਦਿੱਤਾ ਹੈ। ਪੰਜਾਬ ਦੇ ਵਿੱਚ ਪਹਿਲੀ ਵਾਰੀ ਹੋਇਆ ਹੈ ਵੀ ਆਰਐਸਐਸ ਤੋਂ ਪਿੱਛੇ ਹਟ ਕੇ ਇੱਕ ਜੱਟ ਸਿੱਖ ਵਿਅਕਤੀ ਨੂੰ ਸੂਬਾ ਪ੍ਰਧਾਨ ਬਣਾਇਆ ਗਿਆ। ਇਹਦੇ ਨਾਲ ਜਿਹੜੀ ਅਗਲੀ ਮਹੱਤਵਪੂਰਨ ਗੱਲ ਹੈ ਕਿ ਕਾਂਗਰਸ ਦਾ ਪ੍ਰਧਾਨ ਵੀ ਇੱਕ ਦੋ ਦਿਨਾਂ ਦੇ ਵਿੱਚ ਤੈਅ ਹੋਣ ਦੀ ਸੰਭਾਵਨਾ ਹੈ। ਕਾਂਗਰਸ ਦੇ ਵੱਡੇ ਪੰਜ ਆਗੂਆਂ ਨੂੰ ਦਿੱਲੀ ਤਲਬ ਕਰ ਲਿਆ, ਤਾਂ ਇਹ ਮੰਨਿਆ ਜਾਊਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਪਕੂਗੀ ਤੇ ਸਾਰੀਆਂ ਪਾਰਟੀਆਂ ਨੇ ਪੱਤੇ ਆਪਣੇ ਜਿਹੜੇ ਨੇ ਉਹ ਖੋਲ ਦਿੱਤੇ ਨੇ। ਤੁਸੀਂ ਸਾਡੀ ਇਸ ਵੀਡੀਓ ਨਾਲ ਅਖੀਰ ਤੱਕ ਜ਼ਰੂਰ ਜੁੜੇ ਰਹਿਣਾ। ਅਸੀਂ ਕੋਸ਼ਿਸ਼ ਕਰਾਂਗੇ ਜੋ ਤੱਥ ਸਾਨੂੰ ਹਾਸਲ ਹੋਏ ਨੇ ਲੇਟੈਸਟ ਪੰਜਾਬ ਦੀ ਸਿਆਸਤ ਨਾਲ ਜੁੜੇ ਹੋਏ, ਉਹ ਤੱਥ ਅਸੀਂ ਤੁਹਾਡੇ ਨਾਲ ਸਾਂਝੇ ਕਰੀਏ ਤੇ ਉਹਨਾਂ ਦੀ ਸਮੀਖਿਆ ਜਿਹੜੀ ਹੈ ਕਰੀਏ। ਇਹਦੇ ਨਾਲ ਹੀ ਦੋਸਤੋ, ਅਸੀਂ ਬੇਨਤੀ ਕਰਦੇ ਹਾਂ ਕਿ ਤੁਸੀਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਜੋ ਰੋਜ਼ਾਨਾ ਦੀਆਂ ਜਿਹੜੀਆਂ ਅਪਡੇਟਸ ਨੇ ਉਹ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਸਕੀਏ, ਤੁਹਾਡੇ ਨਾਲ ਪਹੁੰਚਾ ਸਕੀਏ ਤੇ ਜਿਹੜੀਆਂ ਵਿਸ਼ੇਸ਼ ਸ਼ਖਸੀਅਤਾਂ ਨਾਲ ਹੁੰਦੀ ਗੁਫ਼ਤਗੂ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰ ਸਕੀਏ। ਹੁਣ ਦੋਸਤੋ, ਪਰਤ ਜਿਹੜੀ ਹੈ ਸਾਰੀਆਂ ਘਟਨਾਵਾਂ ਦੀ ਸਮੀਖਿਆ ਕਰਦੇ ਹਾਂ। ਦੋਸਤੋ, ਬਿਨਾਂ ਸ਼ੱਕ ਪੰਜਾਬ ਦੀ ਸਿਆਸਤ ਦੇ ਵਿੱਚ ਵਿਰੋਧੀਆਂ ਨੂੰ ਨਿਸ਼ਾਨਾ ਬਣਾਇਆ ਜਾਣਾ ਤਾਂ ਆਮ ਵਰਤਾਰਾ ਹੁੰਦਾ ਹੈ, ਪਰ ਇੱਕ ਵਰਤਾਰਾ ਜਿਹੜਾ ਉਹ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਵੀ ਉਹ ਇਹ ਹੈ ਕਿ ਪੰਜਾਬ ਦਾ ਜਿਹੜਾ ਇੱਕ ਵੱਡਾ ਸਿਆਸੀ ਪਰਿਵਾਰ ਹੈ ਉਹ ਹੈ ਬਾਦਲ ਪਰਿਵਾਰ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜਿਉਂਦੇ ਜੀ ਵੀ, ਉਹਨਾਂ ਦੇ ਦੁਨੀਆਂ ਤੋਂ ਰੁਖਸਤ ਹੋਣ ਤੋਂ ਬਾਅਦ ਵੀ ਬਾਦਲ ਪਰਿਵਾਰ ਜਿੱਥੇ ਰਾਜਨੀਤਿਕ ਤੌਰ ਤੇ ਵਿਰੋਧੀਆਂ ਦੇ ਨਿਸ਼ਾਨੇ ਹੇਠ ਹੈ, ਉੱਥੇ ਨਾਲ ਹੀ ਉਹਨਾਂ ਦੇ ਜਿਹੜੇ ਬਿਜ਼ਨਸ ਇੰਟਰਸਟ ਨੇ, ਜਿਹੜੇ ਵਪਾਰਕ ਉਹਨਾਂ ਦੇ ਕੰਮ ਨੇ, ਉਹ ਵੀ ਜਿਹੜੇ ਆ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ਤੇ ਜਿਹੜੇ ਆ ਉਹ ਰਹਿੰਦੇ ਨੇ। ਉਹ ਸ਼ਾਇਦ ਇਸ ਕਰਕੇ ਵੀ ਕਿਉਂਕਿ ਜਦੋਂ ਤੁਸੀਂ ਕਿਸੇ ਦੇ ਵਪਾਰਕ ਟਿਕਾਣੇ ਨੂੰ, ਵਪਾਰਕ ਇੰਟਰਸਟ ਨੂੰ, ਵਪਾਰਕ ਕੰਮ ਨੂੰ ਤੁਸੀਂ ਟਾਰਗੇਟ ਕਰਦੇ ਹੋ ਤਾਂ ਉਹਦੇ ਨਾਲ ਸਮੁੱਚੀ ਪਾਰਟੀ ਜਿਹੜੀ ਹੈ ਉਹ ਡਿਫੈਂਸਿਵ ਮੋਡ ਚ ਆ ਜਾਂਦੀ ਹੈ, ਬਚਾਅ ਦੀ ਮੁਦਰਾ ਦੇ ਵਿੱਚ ਆ ਜਾਂਦੀ ਹੈ। ਇਸ ਕਰਕੇ ਤੁਸੀਂ ਦੇਖੋ ਵੀ ਕਦੇ ਵੀ ਕੋਈ ਮੌਕਾ ਜਿਹੜਾ ਵਿਰੋਧੀ ਦੀ ਖੁੰਝਣ ਦਿੰਦੇ, ਚਾਹੇ ਬਾਦਲ ਪਰਿਵਾਰ ਦੇ ਹੋਟਲ ਹੋਣ, ਚਾਹੇ ਬਾਦਲ ਪਰਿਵਾਰ ਦਾ ਟੈਲੀਵਿਜ਼ਨ ਚੈਨਲ ਹੋਵੇ ਜਾਂ ਬਾਦਲ ਪਰਿਵਾਰ ਦੀ ਟਰਾਂਸਪੋਰਟ ਹੋਵੇ, ਅਕਸਰ ਜਿਹੜਾ ਉਹ ਵਿਰੋਧੀਆਂ ਦੇ ਨਿਸ਼ਾਨੇ ਤੇ ਰਹਿੰਦਾ। ਤਾਂ ਹੁਣ ਦੋਸਤੋ, ਦਸੰਬਰ 2025 ਦੇ ਵਿੱਚ ਇੱਕ FIR ਦਰਜ ਹੁੰਦੀ ਹੈ। FIR ਦਰਜ ਹੁੰਦੀ ਹੈ ਕਿ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪਵਿੱਤਰ ਸਰੂਪ ਜਿਹੜੇ ਹੈ ਲਾਪਤਾ ਹੋਏ ਸੀ, ਵੀ ਉਹਨਾਂ ਦੀ ਜਾਂਚ ਕਰਨੀ ਹੈ, ਉਹਨਾਂ ਦੀ ਜਿਹੜੀ ਹੈ SIT ਬਣਾਈ ਜਾਂਦੀ ਹੈ। ਤਾਂ ਦੋਸਤੋ, ਉਹ SIT ਜਿਹੜੀ ਹੈ ਹੁਣ ਨਵੀਆਂ ਜਿਹੜੀਆਂ ਡਿਵੈਲਪਮੈਂਟਸ ਹੋ ਰਹੀਆਂ ਨੇ, ਉਹ ਡਿਵੈਲਪਮੈਂਟਸ ਜਿਹੜੀਆਂ ਨੇ ਉਹ ਇੱਕ ਹੋਰ ਹੀ ਦਿਸ਼ਾ ਵੱਲ ਜਾਂਦੀ ਜਿਹੜੀ ਹੈ ਦਿਖਾਈ ਦੇ ਰਹੀ ਹੈ ਜਾਂਚ, ਤੇ ਨਵੇਂ ਖੁਲਾਸੇ ਹੋਣ ਦੀ ਸੰਭਾਵਨਾ ਹੈ ਤੇ ਨਵੇਂ ਜਿਹੜੇ ਹੈ ਨਿਸ਼ਾਨੇ ਜਿਹੜੇ ਮਿੱਥੇ ਜਾਣ ਦੀ ਸੰਭਾਵਨਾਵਾਂ ਜਿਹੜੀਆਂ ਉਹ ਬਣਦੀਆਂ ਜਾ ਰਹੀਆਂ ਨੇ। ਹਾਲਾਂਕਿ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇੱਕ ਚਿੱਠੀ ਵੀ ਲਿਖੀ ਹੈ ਤੇ ਉਹਨਾਂ ਨੇ ਇੱਕ ਤਰ੍ਹਾਂ ਨਾਲ ਇਹੀ ਜਥੇਦਾਰ ਸਾਹਿਬ ਨੂੰ ਕਿਹਾ ਵੀ ਬਚਾਓ ਕਿ ਪੁਲਿਸ ਜਿਹੜੀ ਹੈ ਉਹ ਆਪਣੀਆਂ ਸੀਮਾਵਾਂ ਜਿਹੜੀਆਂ ਉਹ ਉਲੰਘਦੀ ਜਾ ਰਹੀ ਹੈ ਤੇ ਉਹ ਪੁਲਿਸ ਨੂੰ ਕਹੋ ਕਿ ਉਹ ਸੀਮਾ ਦੇ ਵਿੱਚ ਰਹੇ। ਹਾਲਾਂਕਿ ਪੁਲਿਸ ਪਤਾ ਨਹੀਂ ਕਿਹਦੇ ਅੰਡਰ ਹੈ, ਕਿਹਦੀ ਮੰਨਦੀ ਹੈ, ਜਥੇਦਾਰ ਸਾਹਿਬਾਨ ਦੀ ਮੰਨੂਗੀ ਜਾਂ ਨਹੀਂ ਮੰਨੂਗੀ ਇਹ ਤਾਂ ਆਉਣ ਵਾਲਾ ਟਾਈਮ ਦੱਸੂਗਾ, ਪਰ ਹੁਣ ਧਾਮੀ ਸਾਹਿਬ ਤਾਂ ਜਥੇਦਾਰ ਸਾਹਿਬ ਨੂੰ ਵੀ ਬੇਨਤੀ ਕਰ ਸਕਦੇ ਨੇ ਤੇ ਜਥੇਦਾਰ ਸਾਹਿਬ ਦਾ ਅਜੇ ਤੱਕ ਕੋਈ ਪ੍ਰਤੀਕਰਮ ਜਿਹੜਾ ਉਹ ਨਹੀਂ ਆਇਆ। ਤਾਂ ਦੋਸਤੋ, ਇਹਦੇ ਨਾਲ ਜਿਹੜੀ ਮਹੱਤਵਪੂਰਨ ਜਿਹੜੀ ਇਹ ਗੱਲ ਆ ਜਾਂਦੀ ਹੈ ਵੀ ਜਦੋਂ ਇਹ ਪਰਚਾ ਦਰਜ ਹੋਇਆ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪਵਿੱਤਰ ਸਰੂਪ ਲਾਪਤਾ ਹੋਣ ਦਾ,
ਤਾਂ ਉਦੋਂ ਤੋਂ ਇਹ ਖਦਸ਼ਾ ਸਮੁੱਚੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪ੍ਰਗਟਾਇਆ ਜਾ ਰਿਹਾ ਸੀ ਕਿ ਆਨੇ ਬਹਾਨੇ ਕਿਸੇ ਨਾ ਕਿਸੇ ਢੰਗ ਨਾਲ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਇਹ ਗੱਲ ਪ੍ਰਬਲ ਤੌਰ ਤੇ ਉਦੋਂ

ਜ਼ਿਆਦਾ ਇੱਕ ਤਰ੍ਹਾਂ ਨਾਲ ਪੱਕੀ ਜਾਪਣ ਲੱਗੀ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਐਸੋਸੀਏਟ ਰਹੇ ਇੱਕ ਚਾਰਟਰਡ ਅਕਾਊਂਟੈਂਟ ਮਿਸਟਰ ਕੋਹਲੀ, ਜਿਨ੍ਹਾਂ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ, ਚਾਹੇ ਉਹਨਾਂ ਦਾ ਚੰਡੀਗੜ੍ਹ ਸਥਿਤ ਟਿਕਾਣਾ ਹੋਵੇ, ਚਾਹੇ ਉਹਨਾਂ ਦਾ ਲੁਧਿਆਣਾ ਸਥਿਤ ਟਿਕਾਣਾ ਹੋਵੇ, ਚਾਹੇ ਹੋਰ ਚਾਰਟਰਡ ਅਕਾਊਂਟੈਂਟ ਉਹਦੇ ਨਾਲ ਸਿੱਧੇ ਜਾਂ ਅਸਿੱਧੇ ਤੌਰ ਤੇ ਜੁੜੇ ਹੋਣ, ਚਾਹੇ ਬਠਿੰਡਾ ਸਥਿਤ ਟਿਕਾਣਾ ਹੋਵੇ, ਤੇ ਉੱਥੇ ਛਾਪੇਮਾਰੀ ਵੀ ਹੋਈ, ਉੱਥੋਂ ਰਿਕਾਰਡ ਜਿਹੜਾ ਉਹ ਵੀ ਜ਼ਬਤ ਜਿਹੜਾ ਉਹ ਕੀਤਾ ਗਿਆ। ਤਾਂ ਦੋਸਤੋ ਉਦੋਂ ਇੱਕਦਮ ਤਲਵਾਰ ਲਟਕਣ ਲੱਗੀ ਸੀ, ਇਹ ਖਦਸ਼ਾ ਪੂਰਾ ਪਾਰਟੀ ਨੂੰ ਇਹ ਡਰ ਲੱਗਿਆ ਸੀ ਕਿ ਜਿਹੜੇ ਸਾਡੇ ਪ੍ਰਧਾਨ ਜੀ ਨੇ ਸਰਦਾਰ ਸੁਖਬੀਰ ਸਿੰਘ ਬਾਦਲ, ਤੇ ਕਿਤੇ ਉਹਨਾਂ ਨੂੰ ਪੁਲਿਸ ਜਿਹੜਾ ਉਹ ਗ੍ਰਿਫਤਾਰ ਨਾ ਕਰ ਲਏ। ਤਾਂ ਤੁਸੀਂ ਉਹ ਦਿਨ ਯਾਦ ਕਰੋ ਜਦੋਂ ਇੱਕ ਦਿਨ ਆਉਂਦਾ ਹੈ 5 ਫਰਵਰੀ 2026, ਕਿਉਂਕਿ ਜਿਹੜੀ ਗ੍ਰਿਫਤਾਰੀ ਕੋਹਲੀ ਦੀ ਹੁੰਦੀ ਹੈ ਉਹ ਹੁੰਦੀ ਹੈ 31 ਅਕਤੂਬਰ 2025 ਜਾਂ 1 ਜਨਵਰੀ 2026 ਨੂੰ, ਉਹਨਾਂ ਦਿਨਾਂ ਦੇ ਵਿੱਚ ਸਤਿੰਦਰ ਕੋਹਲੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ। ਤਾਂ ਜਿਹੜੀਆਂ ਲਗਾਤਾਰ ਡਿਵੈਲਪਮੈਂਟਸ ਹੋਈਆਂ, ਕਾਗਜ਼ ਹਾਸਲ ਕੀਤੇ, ਦਸਤਾਵੇਜ਼ ਜਿਹੜੇ ਆ ਪੁਲਿਸ ਨੇ ਆਪਣੇ ਕਬਜ਼ੇ ਦੇ ਵਿੱਚ ਲਏ, ਤਾਂ 5 ਫਰਵਰੀ 2026 ਨੂੰ ਸਡਨਲੀ ਸ਼ਾਮ ਨੂੰ ਇੱਕ ਖ਼ਬਰ ਆਉਂਦੀ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੇ ਸਮੇਤ ਪੰਜਾਬ ਪੁਲਿਸ ਦੇ ਮੁਖੀ DGP ਗੌਰਵ ਯਾਦਵ ਦੇ ਦਫ਼ਤਰ ਦੇ ਵਿੱਚ ਧਰਨਾ ਦੇ ਦਿੱਤਾ। ਹਾਲਾਂਕਿ ਕੋਰ ਕਮੇਟੀ ਦੀ ਮੀਟਿੰਗ ਜਿਹੜੀ ਹੈ ਉਹ ਦਫ਼ਤਰ ਦੇ ਵਿੱਚ ਬੁਲਾਈ ਗਈ ਸੀ, ਤਾਂ ਉੱਥੋਂ ਕੋਈ ਏਜੰਡਾ ਨਹੀਂ ਸੀ, ਕੁਛ ਨਹੀਂ ਸੀ, ਸਿੱਧੇ ਜਿਹੜੇ ਹੈ DGP ਦਫ਼ਤਰ ਦੇ ਵਿੱਚ ਪਹੁੰਚ ਕੇ। ਹਾਲਾਂਕਿ ਉਦੋਂ ਬੜੇ ਸਵਾਲ ਉੱਠੇ ਕਿ ਜਦੋਂ ਕਿਸੇ ਵਰਕਰ ਤੇ ਬਿਪਤਾ ਪੈਂਦੀ ਹੈ, ਜਦੋਂ ਕਿਸੇ ਛੋਟੇ ਆਗੂ ਤੇ ਬਿਪਤਾ ਪੈਂਦੀ ਹੈ, ਜਦੋਂ ਪੰਚਾਇਤ ਇਲੈਕਸ਼ਨ ਹੁੰਦੇ ਨੇ, ਜਦੋਂ ਬਲਾਕ ਸੰਮਤੀ ਇਲੈਕਸ਼ਨ ਹੁੰਦੇ ਨੇ, ਜ਼ਿਲ੍ਹਾ ਪ੍ਰੀਸ਼ਦ ਇਲੈਕਸ਼ਨ ਹੁੰਦੇ ਨੇ, ਮਿਊਂਸੀਪਲ ਇਲੈਕਸ਼ਨ ਹੁੰਦੇ ਨੇ, ਜਦੋਂ ਧੱਕਾ ਹੁੰਦਾ ਲੋਕਾਂ ਨਾਲ, ਲੋਕਾਂ ਦੇ ਕਾਗਜ਼ ਨਹੀਂ ਭਰਨ ਦਿੱਤੇ ਜਾਂਦੇ, ਉਦੋਂ ਸਿਰਫ ਇੱਕ ਕਾਨੂੰਨੀ ਸਹਾਰਾ ਲਿਆ ਜਾਂਦਾ, ਉਦੋਂ ਨਾ SHO ਦਾ ਦਫ਼ਤਰ ਘੇਰਿਆ ਜਾਂਦਾ ਹੈ, ਨਾ SSP ਦਾ ਦਫ਼ਤਰ ਘੇਰਿਆ ਜਾਂਦਾ, ਨਾ DGP ਦਾ ਦਫ਼ਤਰ ਘੇਰਿਆ ਜਾਂਦਾ, ਨਾ ਕਿਸੇ ਮੰਤਰੀ ਨੂੰ ਘੇਰਿਆ ਜਾਂਦਾ। ਉਦੋਂ ਇਸ ਤਰ੍ਹਾਂ ਦੀ ਹਰਕਤ ਨਹੀਂ ਹੁੰਦੀ ਵੀ ਜਦੋਂ ਪ੍ਰਧਾਨ ਜੀ ਤੇ ਸੰਕਟ ਜਾਂ ਵਿਪਤਾ ਦੀ ਘੜੀ ਆਉਣ ਦੀ ਗੱਲ ਜਿਹੜੀ ਹੈ, ਚਰਚਾ ਚੱਲੀ, ਅਫਵਾਹ ਚੱਲੀ, ਤਾਂ ਤੁਰੰਤ ਜਿਹੜੀ ਸਮੁੱਚੀ ਪਾਰਟੀ ਹੈ ਉਹ ਪ੍ਰਧਾਨ ਜੀ ਨੂੰ ਬਚਾਉਣ ਲਈ DGP ਦਫ਼ਤਰ ਤੱਕ ਜਿਹੜਾ ਉਹ ਪਹੁੰਚ ਗਈ। ਤਾਂ ਦੋਸਤੋ ਇਹਨਾਂ ਘਟਨਾਵਾਂ ਦੇ ਚੱਲਦੇ ਚੱਲਦੇ ਸਡਨਲੀ ਇੱਕ ਡਿਵੈਲਪਮੈਂਟ ਵਾਪਰਦੀ ਹੈ। HS ਧਾਮੀ, ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ, ਉਹ ਕਹਿੰਦੇ ਜੀ ਵੀ ਜਿਹੜੀ SIT ਹੈ ਉਹ ਆਪਦੀ ਸਮਾਂ ਜਿਹੜੀ ਸੀਮਾ ਹੈ ਉਹ ਉਲੰਘਦੀ ਜਾ ਰਹੀ ਹੈ। SIT ਨੇ ਕੀ ਮੰਗਿਆ? SIT ਕਹਿੰਦੀ ਜੀ ਵੀ ਤੁਸੀਂ ਦਰਬਾਰ ਸਾਹਿਬ ਤੋਂ ਪਵਿੱਤਰ ਕੀਰਤਨ ਦਾ ਜਿਹੜਾ ਹੈ ਉਹ ਪ੍ਰਸਾਰਣ ਹੁੰਦਾ ਹੈ PTC ਤੇ, ਗੁਰਬਾਣੀ ਦਾ ਪ੍ਰਸਾਰਣ ਹੁੰਦਾ ਹੈ PTC ਤੇ, ਇਸ ਲਈ ਤੁਸੀਂ ਸਾਨੂੰ ਚਾਹੇ ETC ਨਾਲ ਹੈ, ਚਾਹੇ PTC ਨਾਲ ਹੈ, ਚਾਹੇ GNEXT ਨਾਲ ਹੈ, ਉਹਨਾਂ ਸਮਝੌਤਿਆਂ ਦੀਆਂ ਕਾਪੀਆਂ ਦਿਓ। ਹੁਣ ਤੁਸੀਂ ਦੇਖੋ ਦੋਸਤੋ, ਇਹ ਜਿਹੜਾ ਇੱਕ ਪੁਆਇੰਟ ਹੈ ਨਾ, ਇੱਕ ਇਸੇ ਪੁਆਇੰਟ ਨੇ ਸਾਰਾ ਕੁਝ ਜਿਹੜਾ ਇੱਕ ਨਵੀਂ ਦਿਸ਼ਾ ਇਹਨੂੰ ਸਾਰੇ ਕਾਸੇ ਨੂੰ ਦਿੱਤੀ। ਹੁਣ ਪਹਿਲੀ ਗੱਲ ਤਾਂ ਉਹਨਾਂ ਨੇ ਇਹ ਕਿਹਾ ਵੀ ਜੇ ਜਦੋਂ ਤੁਸੀਂ ਪਵਿੱਤਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਸਰੂਪਾਂ ਦੇ ਮਾਮਲੇ ਦੇ ਵਿੱਚ ਜਾਂਚ ਕਰ ਰਹੇ ਹੋ ਤਾਂ ਉਹ ਇਹਦੇ ਨਾਲ ਕਿਵੇਂ ਜੁੜ ਜਾਂਦਾ ਹੈ? ਦੋਸਤੋ ਇਹਦੇ ਨਾਲ ਉਦੋਂ ਵੀ ਜੁੜਿਆ ਸੀ ਜਦੋਂ ਸਤਿੰਦਰ ਕੋਹਲੀ ਦੀ ਗ੍ਰਿਫਤਾਰੀ ਜਿਹੜੀ ਹੈ ਹੋਈ ਸੀ, ਉਦੋਂ ਇਹ ਰੌਲਾ ਪਿਆ ਸੀ ਕਿ ਵਿਦੇਸ਼ਾਂ ਦੇ ਵਿੱਚ ਜਿਹੜਾ ਗੁਰਬਾਣੀ ਪ੍ਰਸਾਰਣ ਦਾ ਜਿਹੜਾ ਕੰਟਰੈਕਟ ਹੈ ਉਹ ਸ਼ਾਇਦ ਕਿਸੇ ਨਾ ਕਿਸੇ ਕੰਪਨੀ ਰਾਹੀਂ ਸ਼ਾਇਦ ਇਹ ਰੌਲਾ ਸੀ। ਦਸਤਾਵੇਜ਼ ਹਾਲਾਂਕਿ ਇਹ ਜਿਹੇ ਸਾਹਮਣੇ ਨਹੀਂ ਆਏ। ਅੰਮ੍ਰਿਤਸਰ ਦੇ ਵਿੱਚ ਜੋ ਵਿਅਕਤੀ ਵਕੀਲ ਇਸ ਕੇਸ ਨਾਲ ਜੁੜੇ ਹੋਏ ਸੀ ਉਹਨਾਂ ਨੇ ਇਹ ਦਾਅਵਾ ਕੀਤਾ ਸੀ ਕਿ ਸ਼ਾਇਦ ਸਤਿੰਦਰ ਕੋਹਲੀ ਨੇ ਕਿਤੇ ਨਾ ਕਿਤੇ ਉਹਦੀ ਇਹ ਭੂਮਿਕਾ ਸੀਗੀ। ਹੁਣ ਹੋ ਸਕਦਾ ਜਿਹੜੀ SIT ਹੈ ਉਹ ਇਹ ਭੂਮਿਕਾ ਨੂੰ ਉਜਾਗਰ ਕਰਨਾ ਚਾਹੁੰਦੀ ਹੋਵੇ, ਇਹ ਤੱਥ ਸਾਹਮਣੇ ਲਿਆਉਣਾ ਚਾਹੁੰਦੀ ਹੋਵੇ ਕਿ PTC ਨੂੰ ਅਧਿਕਾਰ ਕਿਵੇਂ ਮਿਲੇ, ਉਹਦੇ ਵਿੱਚ ਕੀ ਰੋਲ ਸੀ, ਕਿਹਦੀ ਕੀ ਭੂਮਿਕਾ ਸੀ, ਕਿਹੜੇ ਕਿਹੜੇ ਵਿਅਕਤੀਆਂ ਦੇ ਦਸਤਖਤ ਸੀ, ਕਿਹੜੀਆਂ ਕਿਹੜੀਆਂ ਕੰਪਨੀਆਂ ਬਣੀਆਂ ਵਿਦੇਸ਼ਾਂ ਦੇ ਵਿੱਚ, ਕਿੰਨੇ ਅਧਿਕਾਰ ਮਿਲੇ ਪੰਜਾਬ ਦੇ ਵਿੱਚ, ਕਿੰਨੇ ਅਧਿਕਾਰ ਮਿਲੇ, ਤਾਂ ਇਹ ਸਾਰਾ ਕੁਝ ਜਿਹੜਾ SIT ਜਿਹੜੀ ਚਾਹੁੰਦੀ ਹੈ ਕਹਿੰਦੀ ਇਹਦੇ ਨਾਲ ਜੁੜਿਆ ਹੋਇਆ। ਹੁਣ ਮਾਮਲਾ ਜਿਹੜਾ ਹੈ ਬੜਾ ਪੇਚੀਦਾ ਤੇ ਗੁੰਝਲਦਾਰ ਬਣਦਾ ਜਾ ਰਿਹਾ ਹੈ। ਇਹੀ ਗੱਲ ਜਿਹੜੀ ਹੈ SIT ਨੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਿੱਚ ਕਹਿਤੀ। ਉਹ ਕਹਿੰਦੇ ਵੀ ਜਿਹੜੀ ਵਾਈਟਲ ਇਨਫੋਰਮੇਸ਼ਨ ਹੈ, ਜਿਹੜੀ ਬਹੁਤ ਹੀ ਮਹੱਤਵਪੂਰਨ ਤੇ ਪੇਚੀਦਾ ਜਿਹੜੀ ਜਾਣਕਾਰੀ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਨੂੰ ਮੁਹੱਈਆ ਨਹੀਂ ਕਰਾ ਰਹੀ। ਮਾਨਯੋਗ ਜੱਜਸ ਨੇ ਜਿਹੜੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ, ਉਹਨਾਂ ਦੇ ਸਾਹਮਣੇ ਜਿਹੜਾ ਹੈ SIT ਵੱਲੋਂ ਇੱਕ ਗੱਲ ਇਹ ਕਹੀ ਗਈ ਉਹ ਆਪਣੇ ਵਕੀਲ ਦੇ ਜ਼ਰੀਏ। ਤਾਂ ਦੋਸਤੋ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਗੱਲਾਂ ਨੇ। ਇੱਕ ਮਾਮਲਾ ਚਲਾ ਗਿਆ ਦੁਨਿਆਵੀ ਅਦਾਲਤ ਦੇ ਵਿੱਚ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਿੱਚ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਨੂੰ ਵਾਈਟਲ ਰਿਕਾਰਡ ਜਿਹੜਾ ਉਹ ਲੋੜੀਂਦਾ ਰਿਕਾਰਡ ਜਿਹੜਾ ਉਹ ਨਹੀਂ ਦੇ ਰਹੀ, ਹਾਲਾਂਕਿ ਅਸੀਂ ਵਾਰ ਵਾਰ ਰਿਪੀਟਡਲੀ ਰਿਕੁਐਸਟ ਕਰ ਰਹੇ ਹਾਂ, ਅਸੀਂ ਲਗਾਤਾਰ ਵਾਰ ਵਾਰ ਬੇਨਤੀਆਂ ਕਰ ਰਹੇ ਹਾਂ ਕਿ ਤੁਸੀਂ ਭਾਈ ਸਾਹਿਬ ਸਾਨੂੰ ਆਹ ਰਿਕਾਰਡ ਜਿਹੜਾ ਇਹ ਦਿਓ, ਤੁਸੀਂ ਰਿਕਾਰਡ ਕਿਉਂ ਨਹੀਂ ਦੇ ਰਹੇ? ਤੇ ਇਸ ਕਰਕੇ ਜਾਂਚ ਪੜਤਾਲ ਹੈ ਜਿਹੜੀ ਉਹਨੂੰ ਬ੍ਰੇਕਾਂ ਲੱਗੀਆਂ ਪਈਆਂ ਨੇ, ਉਹ ਠੰਡੇ ਬਸਤੇ ਚ ਪਈ ਹੈ, ਜਾਂ ਇਹ ਕਹਿ ਲਓ ਕਿ ਬੜੀ ਕੀੜੀ ਦੀ ਰਫਤਾਰ ਨਾਲ, ਸੁਸਰੀ ਦੀ ਚਾਲ ਨਾਲ ਜਿਹੜੀ ਹੈ ਉਹ ਇਹ ਜਾਂਚ ਜਿਹੜੀ ਹੈ ਉਹ ਚੱਲ ਰਹੀ ਹੈ। ਜਾਂ ਇਹ ਵੀ ਤਰੀਕਾ ਹੁੰਦਾ ਵੀ ਜਾਂਚ ਨੂੰ ਇੰਨਾ ਕੁ ਮੱਠਾ ਰੱਖੋ ਕਿ ਚੋਣਾਂ ਦੇ ਨੇੜੇ ਆ ਕੇ ਵੱਡਾ ਪਟਾਕਾ ਕੋਈ ਪਾ ਦਿਓ, ਇਹ ਵੀ

ਕਿ ਕਈ ਵਾਰੀ ਪੁਲਿਸ ਵੱਲੋਂ ਜਾਂ ਰਾਜਨੀਤਿਕ ਪਾਰਟੀਆਂ ਵੱਲੋਂ ਸਰਕਾਰਾਂ ਵੱਲੋਂ ਅਖਤਿਆਰ ਕੀਤੇ ਜਾਂਦੇ ਨੇ ਕਿ ਜਿਹੜੇ ਆ ਚੋਣਾਂ ਦੇ ਨੇੜੇ ਜਾ ਕੇ ਕੋਈ ਵੱਡਾ ਪਟਾਕਾ ਪਾ ਦਈਏ ਤਾਂ ਕੀ ਹੁਣ ਕੀ ਪਟਾਕਾ ਪਊਗਾ। ਹੁਣ ਇੱਕ ਪਾਸੇ ਦੁਨਿਆਵੀ ਅਦਾਲਤ ਦੇ ਵਿੱਚ ਸਾਡੀ ਐਸ ਆਈ ਟੀ ਜਿਹੜੀ ਹੈ ਉਹ ਚਲੀ ਗਈ, ਦੂਸਰੇ ਪਾਸੇ ਜਿਹੜੀ ਸਿੱਖਾਂ ਦੀ ਸਰਵ ਉੱਚ ਅਦਾਲਤ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਉਸ ਅਦਾਲਤ ਦੇ ਵਿੱਚ ਧਾਮੀ ਜੀ ਚਲੇ ਗਏ। ਉਹਨਾਂ ਨੇ ਜਿਹੜਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੂੰ ਬੇਨਤੀ ਕੀਤੀ ਹੈ, ਬੇਨਤੀ ਵੀ ਲਿਖਤੀ ਤੌਰ ਤੇ ਕੀਤੀ ਹੈ ਕਿ ਆਹ ਰਿਕਾਰਡ ਜਿਹੜਾ ਇਹ ਮੰਗ ਰਹੀ ਹੈ। ਧਾਮੀ ਜੀ ਕਹਿੰਦੇ ਵੀ ਇਹਦਾ ਰਿਕਾਰਡ ਦਾ ਸੰਬੰਧ ਹੀ ਕੋਈ ਨਹੀਂ। ਹੁਣ ਇਹਦੇ ਨਾਲ ਦੋ ਤਿੰਨ ਗੱਲਾਂ ਦੋਸਤੋ ਨਿੱਤਰ ਕੇ ਸਾਹਮਣੇ ਆਉਂਦੀਆਂ ਨੇ। ਪਹਿਲੀ ਗੱਲ ਤਾਂ ਠੀਕ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਟਰਾਂਸਪੇਰੈਂਸੀ ਕਿਉਂ ਨਾ ਹੋਵੇ? ਤੁਸੀਂ ਜਿਹੜੇ ਹੈ ਉਹ ਦਸਤਾਵੇਜ਼ ਨੇ, ਜਿਹੜੇ ਡਾਕੂਮੈਂਟ ਨੇ, ਜਿਹੜੇ ਐਗਰੀਮੈਂਟ ਨੇ ਉਹ ਆਪਦੇ ਨੈੱਟ ਤੇ ਪਾ ਦਿਓ। ਇਹ ਗੱਲ ਤਾਂ ਪਹਿਲਾਂ ਵੀ ਚੱਲੀ ਸੀ ਵੀ ਜੋ ਵੀ ਰਿਕਾਰਡ ਹੈ ਤੁਸੀਂ ਆਪਦੇ ਨੈੱਟ ਤੇ ਪਾ ਦਿਓ, ਜਿਹਨੇ ਵੀ ਲੈਣਾ, ਚਾਹੇ ਪੁਲਿਸ ਨੇ ਲੈਣਾ, ਚਾਹੇ ਆਰਓ ਨੇ ਲੈਣਾ, ਚਾਹੇ ਆਈਬੀ ਨੇ ਲੈਣਾ, ਚਾਹੇ ਨਿਸ਼ਤਰ ਸਿੰਘ ਨੇ ਲੈਣਾ, ਚਾਹੇ ਦਰਸ਼ਨ ਸਿੰਘ ਨੇ ਲੈਣਾ, ਚਾਹੇ ਰਾਜਕੁਮਾਰ ਲੈਣਾ, ਜਿਹਨੇ ਲੈ ਲੇ। ਜਦੋਂ ਤੁਸੀਂ ਕੋਈ ਘਪਲਾ ਨਹੀਂ ਕੀਤਾ, ਤੁਸੀਂ ਕੋਈ ਗੜਬੜ ਨਹੀਂ ਕੀਤੀ, ਤੁਸੀਂ ਕਿਸੇ ਨੂੰ ਵਾਧੂ ਫੇਵਰ ਨਹੀਂ ਕੀਤੀ, ਕੋਈ ਗਲਤ ਕੰਮ ਨਹੀਂ ਕੀਤਾ, ਫਿਰ ਕਾਗਜ਼ ਛੁਪਾਉਣ ਦਾ, ਕਾਗਜ਼ ਲੁਕਾਉਣ ਦਾ ਕੋਈ ਸਹਾਰਾ ਲੈਣ ਦੀ ਐਡੀ ਲੋੜ ਕੀ ਪੈ ਗਈ? ਹੁਣ ਜਦੋਂ ਤੁਸੀਂ ਛੁਪਾਉਂਦੇ ਹੋ, ਜਦੋਂ ਤੁਸੀਂ ਕਾਗਜ਼ ਕੋਈ ਨਹੀਂ ਦਿੰਦੇ ਤਾਂ ਲੋਕਾਂ ਦੇ ਵਿੱਚ ਵੀ ਸ਼ੰਕੇ ਉੱਭਰਦੇ ਨੇ। ਉਹਨਾਂ ਸ਼ੰਕਿਆਂ ਤੇ ਤੁਹਾਡੇ ਜਿਹੜੇ ਵਿਰੋਧੀ ਧਿਰਾਂ ਹੁੰਦੀਆਂ ਨੇ, ਵਿਰੋਧੀ ਪਾਰਟੀਆਂ ਹੁੰਦੀਆਂ, ਉਹ ਬਾਤ ਦਾ ਬਤੰਗੜ ਬਣਾ ਕੇ ਲੋਕਾਂ ਦੇ ਵਿੱਚ ਪੇਸ਼ ਕਰਦੀਆਂ। ਤਾਂ ਮੌਕਾ ਕੌਣ ਦਿੰਦਾ ਹੈ? ਮੌਕਾ ਧਾਮੀ ਸਾਹਿਬ ਦਿੰਦੇ ਨੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਰ ਆਗੂ ਦਿੰਦੇ ਨੇ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਿੰਦੇ ਨੇ? ਮੌਕਾ ਤੁਸੀਂ ਦਿੰਦੇ ਹੋ ਕਿ ਬਾਤ ਦਾ ਬਤੰਗੜ ਬਣਾਓ, ਸਾਡੇ ਤੇ ਚਿੱਕੜ ਉਛਾਲੀ ਕਰੋ। ਅਦਰਵਾਈਜ਼ ਜੇ ਤੁਸੀਂ ਕੁਛ ਗਲਤ ਨਹੀਂ ਕੀਤਾ, ਜਿਹਦੇ ਨਾਲ ਮਰਜ਼ੀ ਐਗਰੀਮੈਂਟ ਕੀਤਾ, ਚਾਹੇ ਪੀਟੀਸੀ ਨਾਲ ਕੀਤਾ, ਚਾਹੇ ਜੀਟੀਸੀ ਨਾਲ ਕੀਤਾ, ਚਾਹੇ ਈਟੀਸੀ ਨਾਲ ਕੀਤਾ, ਚਾਹੇ ਪੀਟੀਸੀ ਨਾਲ ਕੀਤਾ, ਜਿਹਦੇ ਨਾਲ ਵੀ ਕੀਤਾ ਐਗਰੀਮੈਂਟ ਦੇ ਦਿਓ। ਤਾਂ ਐਗਰੀਮੈਂਟ ਦੇਣ ਨਾਲ ਤਾਂ ਕੋਈ ਦਿੱਕਤ ਨਹੀਂ ਆਉਣ ਲੱਗੀ, ਕੋਈ ਦਿੱਕਤ ਕਦੇ ਆ ਵੀ ਨਹੀਂ ਸਕਦੀ। ਤਾਂ ਹੁਣ ਜਿਹੜਾ ਮਾਮਲਾ ਦੋਸਤੋ ਪੇਚੀਦਾ ਬਣਿਆ ਗਿਆ। ਤਾਂ ਹੁਣ ਦੋਸਤੋ ਇਹਦੇ ਨਾਲ ਇੰਟਰਸਟਿੰਗ ਜਿਹੜੀ ਗੱਲ ਜਿਹੜੀ ਬਣੀ ਹੈ ਤਾਂ ਕੀ ਇਹ ਮੰਨਿਆ ਜਾਵੇ ਕਿ ਜਿਹੜੇ ਬਾਦਲ ਪਰਿਵਾਰ ਦੇ ਬਿਜ਼ਨਸ ਇੰਟਰਸਟ ਨੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਵਿਰੋਧੀਆਂ ਦੇ ਨਿਸ਼ਾਨੇ ਤੇ ਇੱਕ ਵਾਰ ਫਿਰ ਹੋਣਗੇ? ਤਾਂ ਪੀਟੀਸੀ ਜਿਹੜਾ ਉਹ ਹੌਂਦ ਚ ਜਿਹੜਾ ਆਉਂਦਾ ਹੈ, 2007 ਦੀ ਜਿਹੜੀ ਚੋਣ ਜਿਹੜੀ ਜਦੋਂ ਬਾਦਲ ਪਰਿਵਾਰ ਜਿੱਤਦਾ ਹੈ, ਸਰਕਾਰ ਸੱਤਾ ਦੇ ਵਿੱਚ ਆਉਂਦੀ ਹੈ, ਕਿਉਂਕਿ ਜਿਹੜੀ 2002 ਤੋਂ 7 ਵਾਲੀ ਸਰਕਾਰ ਸੀ ਉਹਦੇ ਵਿੱਚ ਬਾਦਲ ਪਰਿਵਾਰ ਤੇ ਪਰਚੇ ਵੀ ਦਰਜ ਹੋਏ ਭ੍ਰਿਸ਼ਟਾਚਾਰ ਦੇ, ਹੋਰਨਾਂ ਅਕਾਲੀ ਆਗੂਆਂ ਤੇ ਵੀ ਹੋਏ। ਤਾਂ ਉਦੋਂ ਪੰਜਾਬ ਟੁਡੇ ਨਾਂ ਦਾ ਇੱਕ ਚੈਨਲ ਸੀ ਜਿਹਦੀ ਬੜੀ ਚੜ੍ਹਤ ਸੀ, ਉੱਥੋਂ ਫਿਰ ਇੱਕ ਨਵਾਂ ਪੀਟੀਸੀ ਚੈਨਲ ਜਿਹੜਾ ਉਹ ਉੱਭਰ ਕੇ ਸਾਹਮਣੇ ਆਉਂਦਾ ਹੈ। ਮੈਨੂੰ ਯਾਦ ਹੈ ਇੱਕ ਗੱਲ ਸੁਣਾਈ, ਤਾਂ ਇਹਦੇ ਨਤੀਜੇ ਕੀ ਨਿਕਲਦੇ ਨੇ ਦੋਸਤੋ? ਜਦੋਂ ਹੁਕਮਰਾਨ ਬਿਜ਼ਨਸ ਕਰਦੇ ਨੇ, ਜਦੋਂ ਸੱਤਾ 'ਚ ਬੈਠੇ ਲੋਕ ਵਪਾਰੀ ਬਣ ਜਾਂਦੇ ਨੇ ਜਾਂ ਵਪਾਰੀ ਸੱਤਾ ਦੇ ਵਿੱਚ ਆ ਜਾਂਦੇ ਨੇ, ਪਿਛਲੇ ਦੌਰ ਦੇ ਵਿੱਚ ਅਸੀਂ ਕਈ ਵੀਡੀਓ ਜਿਹੜੀਆਂ, ਕਈ ਇੰਟਰਵਿਊਜ਼ ਹੋਰ ਵੀ ਜਿਹੜੀਆਂ ਕੀਤੀਆਂ ਸੀ, ਉਹਦਾ ਕੀ ਇੰਪੈਕਟ ਪੈਂਦਾ ਹੈ? ਤਾਂ ਪੰਜਾਬ ਦੇ ਬੜੇ ਸੀਨੀਅਰ ਜਰਨਲਿਸਟ ਨੇਗੇ ਕਮਲ ਸੰਧੂ, ਉਹਨਾਂ ਨੇ ਡੇ ਐਂਡ ਨਾਈਟ ਚੈਨਲ ਜਿਹੜਾ ਉਹ ਸ਼ੁਰੂ ਕੀਤਾ ਸੀ। ਤਾਂ ਉਹਨਾਂ ਨੇ ਗੱਲ ਸੁਣਾਈ, ਉਹ ਕਹਿੰਦੇ ਵੀ ਸਾਨੂੰ ਕੁਛ ਦੇਰ ਤਾਂ ਸਮਝ ਨਹੀਂ ਆਈ ਵੀ ਅਸੀਂ ਡੇ ਐਂਡ ਨਾਈਟ ਚੈਨਲ ਸ਼ੁਰੂ ਤਾਂ ਕਰ ਲਿਆ ਤੇ ਸਾਡਾ ਚੈਨਲ ਚੱਲ ਕਿਉਂ ਨਹੀਂ ਰਿਹਾ? ਚੈਨਲ ਨੂੰ ਫਾਸਟ ਵੇ ਚਾਹੇ ਕੇਬਲ ਸੀ ਚਾਹੇ ਕੋਈ ਹੋਰ ਕੇਬਲ ਸੀ, ਉਹ ਉਹਨੂੰ ਘਾ ਨਾ ਪਾਉਣ, ਉਹਨੂੰ ਮੂੰਹ ਨਾ ਲਾਉਣ, ਉਹ ਪਿੱਛੇ ਕਰ ਦੇਣ ਜਾਂ ਉਹਨੂੰ ਚਲਾਉਣ ਦੀ ਜਿਹੜੀ ਹੈ ਉਹ ਤਰ੍ਹਾਂ ਤਰ੍ਹਾਂ ਦੇ ਹੱਥ ਕੰਡੇ ਜਿਹੜੇ ਆ ਅਪਣਾਏ ਗਏ। ਕਹਿੰਦੇ ਸਾਨੂੰ ਸਮਝ ਨਾ ਆਵੇ, ਪੈਸਾ ਸਿੱਟੀ ਜਾਈਏ ਪੈਸਾ ਖਰਾਬ ਹੋਈ ਜਾਵੇ। ਤਾਂ ਕਹਿੰਦੇ ਹੌਲੀ ਹੌਲੀ ਜਦੋਂ ਅਸੀਂ ਪ੍ਰੋਬ ਕੀਤੀ, ਜਾਣਕਾਰੀ ਹਾਸਲ ਕੀਤੀ ਕਿ ਪੀਟੀਸੀ ਦੀ ਮਾਲਕੀ ਹੀ ਬਾਦਲ ਪਰਿਵਾਰ ਦੀ ਹੈ, ਤੇ ਦੋਸਤੋ ਉਹ ਦੌਰ ਜਿਹੜਾ ਉਹ ਯਾਦ ਕਰੋ, ਚਾਹੇ ਜ਼ੀ ਦੇ ਹੋਵੇ ਚਾਹੇ ABP ਦੇ ਸਾਂਝਾ ਪੰਜਾਬੀ ਚੈਨਲ ਸ਼ੁਰੂ ਕਰਨਾ ਹੋਵੇ, ਕੋਈ ਵੀ ਪੰਜਾਬੀ ਚੈਨਲ ਜਿਹੜਾ ਉਹ ਪੰਜਾਬ ਦੇ ਵਿੱਚ ਸ਼ੁਰੂ ਨਹੀਂ ਹੋ ਸਕਿਆ ਸੀ, ਕਿਉਂਕਿ ਪੀਟੀਸੀ ਦੀ ਚੜ੍ਹਤ ਸੀ, ਪੀਟੀਸੀ ਦੀ ਚੜ੍ਹ ਮੱਚੀ ਸੀ, ਪੀਟੀਸੀ ਨੂੰ ਕਾਮਯਾਬ ਕਰਨਾ ਸੀ। ਤਾਂ ਹੁਣ ਜਦੋਂ ਪੀਟੀਸੀ ਦਿਮਾਗ ਦੇ ਵਿੱਚ ਹੋਊਗਾ ਤਾਂ ਹੋਰ ਤਾਂ ਫਿਰ ਸਾਰੇ ਪਿੱਟ ਗਏ, ਕਿਸੇ ਕੋਈ ਵੀ ਚੈਨਲ ਜਿਹੜਾ ਉਸ ਦੌਰ ਦੇ ਵਿੱਚ ਨਹੀਂ ਸੀ ਚੱਲ ਸਕਿਆ। ਸ਼੍ਰੋਮਣੀ ਅਕਾਲੀ ਦਲ ਦੇ ਇੱਕ ਹੋਰ ਸੀਨੀਅਰ ਆਗੂ ਜਿਹੜੇ ਇਸ ਦੁਨੀਆਂ ਦੇ ਵਿੱਚ ਨਹੀਂ ਰਹੇ, ਉਹਨਾਂ ਨੇ ਇੱਕ ਵਾਰ ਗੱਲ ਸਾਂਝੀ ਕੀਤੀ ਸੀ ਜਦੋਂ ਮੋਗਾ ਦੇ ਵਿੱਚ ਇੱਕ ਘਟਨਾ ਵਾਪਰਦੀ ਹੈ, ਬੱਸ ਤੋਂ ਨਾਲ ਹਾਦਸੇ ਦੇ ਵਿੱਚ ਇੱਕ ਬੱਚੀ ਦੀ ਜਿਹੜੀ ਹੈ ਉਹ ਮੌਤ ਹੋ ਜਾਂਦੀ ਹੈ। ਅਨਫੋਰਚੁਨੇਟਲੀ ਮੌਤ ਹੋ ਗਈ, ਜਿਵੇਂ ਵੀ ਹੋਈ ਚਲੋ ਇਹ ਤਾਂ ਤਫਤੀਸ਼ ਦਾ ਵਿਸ਼ਾ, ਗਲਤ ਹੋਈ ਸੀ ਠੀਕ ਹੋਈ ਸੀ, ਪਰ ਕਹਿੰਦੇ ਵੀ ਅਕਾਲੀ ਦਲ ਦੇ ਕਈ ਆਗੂਆਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੋ ਇਸ ਦੁਨੀਆਂ ਦੇ ਵਿੱਚ ਨਹੀਂ ਰਹੇ ਉਹਨਾਂ ਨੂੰ ਬੇਨਤੀ ਕੀਤੀ ਮਿਲ ਕੇ ਵੀ ਜੀ ਜਦੋਂ ਆਪਾਂ ਪੰਜਾਬ ਤੇ ਰਾਜ ਕਰਨ ਦਾ ਸੁਪਨਾ ਲੈ ਰਹੇ ਹਾਂ, ਆਪਾਂ ਇਹ ਵੀ ਚਾਹੁੰਦੇ ਹਾਂ ਵੀ ਸਾਡੇ ਪੁੱਤ ਵੀ ਰਾਜ ਕਰਨ, ਪੋਤੇ ਵੀ ਕਰਨ, ਅੱਗੇ ਪੜੋਤੇ ਵੀ ਕਰਨ, ਵੀ ਭਾਵ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਪੁੱਤ, ਗਾਹਾਂ ਉਹਨਾਂ ਦੇ ਪੁੱਤ, ਉਦੋਂ ਅੱਗੇ ਉਹਨਾਂ ਦੇ ਪੁੱਤ, ਵੀ ਜਦੋਂ ਸਾਡਾ ਸੁਪਨਾ ਇਹ ਹੈ ਵੀ ਇੱਦਾਂ ਪੀੜ੍ਹੀ ਦਰ ਪੀੜ੍ਹੀ ਸਾਡਾ ਪੰਜਾਬ ਤੇ ਰਾਜ ਰਹੇ, ਜਿਵੇਂ ਕਿਸੇ ਵੇਲੇ ਰਾਜਾ ਨਾ ਹੁੰਦਾ ਸੀ ਵੀ ਪਟਿਆਲਾ ਰਿਆਸਤ, ਫਰੀਦਕੋਟ ਰਿਆਸਤ, ਕਪੂਰਥਲਾ ਰਿਆਸਤ, ਵੀ ਇੱਦਾਂ ਜਦੋਂ ਆਪਣਾ ਸੋਚਿਆ ਹੋਇਆ ਵੀ ਪੰਜਾਬ ਤੇ ਇੱਕ ਰਿਆਸਤ ਵਾਂਗ ਅਸੀਂ ਕਬਜ਼ਾ ਕਰਕੇ ਰੱਖੀਏ, ਰਿਆਸਤ ਵਾਂਗ ਪੰਜਾਬ ਤੇ ਜਿਹੜਾ ਸਾਡਾ ਰਾਜ ਭਾਗ ਹੋਵੇ, ਤਾਂ ਉੱਥੇ ਫਿਰ ਬਿਜ਼ਨਸ ਸ਼ੋਭਾ ਨਹੀਂ ਦਿੰਦੇ, ਉਹ ਬਿਜ਼ਨਸ ਜਿਹੜੇ ਹੈ ਉਹ ਮਾੜਾ ਪ੍ਰਭਾਵ ਲੋਕਾਂ ਦੇ ਵਿੱਚ ਦਿੰਦੇ ਆ। ਵੀ ਜਦੋਂ ਹੁਣ ਤੁਸੀਂ ਤੁਹਾਡੀਆਂ

ਬੱਸਾਂ ਨੇ ਜਿਹੜੀਆਂ ਚਾਹੇ ਚੰਡੀਗੜ੍ਹ ਤੋਂ ਅਬੋਹਰ ਨੂੰ ਹੋਵੇ, ਚਾਹੇ ਚੰਡੀਗੜ੍ਹ ਤੋਂ ਜਲੰਧਰ ਅੰਮ੍ਰਿਤਸਰ ਨੂੰ ਹੋਵੇ, ਚਾਹੇ ਚੰਡੀਗੜ੍ਹ ਤੋਂ ਲੁਧਿਆਣੇ ਨੂੰ ਹੋਵੇ ਜਾਂ ਅਬੋਹਰ ਤੋਂ ਵਾਪਸੀ ਨੂੰ ਹੋਵੇ, ਚਾਹੇ ਇਹ ਕਹਿ ਲਓ ਵੀ ਜਦੋਂ ਸੜਕਾਂ ਤੇ ਦੰਦ ਲਾਉਂਦੀਆਂ ਫਿਰਦੀਆਂ ਨੇ ਉਹ ਲੋਕਾਂ ਦੇ ਵਿੱਚ ਗਲਤ ਪ੍ਰਭਾਵ ਪੈਂਦਾ। ਤਾਂ ਇੱਕ ਵਾਰ ਕਹਿੰਦੇ ਉਦੋਂ ਬਾਦਲ ਸਾਹਿਬ ਨੇ ਇਹ ਮਨ ਵੀ ਬਣਾ ਲਿਆ ਸੀ ਕਿ ਟਰਾਂਸਪੋਰਟ ਕੰਪਨੀਆਂ ਨੇ ਜਿਹੜੀਆਂ ਇਹਨਾਂ ਨੂੰ ਡਿਸਪੋਜ਼ ਆਫ ਕਰ ਦਿੱਤਾ ਜਾਵੇ, ਇਹਨਾਂ ਨੂੰ ਵੇਚ ਦਿੱਤਾ ਜਾਵੇ ਤਾਂ ਜੋ ਇਸ ਕਲੰਕ ਤੋਂ ਖੜਾ ਛੜਾ ਲਿਆ ਜਾਵੇ ਵੀ ਲੋਕਾਂ ਦੇ ਵਿੱਚ ਜਿਹੜੀ ਫਾਲਤੂ ਦੀ ਚਰਚਾ ਰਹਿੰਦੀ ਹੈ, ਲੋਕਾਂ 'ਚ ਨੁਕਤਾਚੀਨੀ ਦਾ ਕਾਰਨ ਬਣਦੇ ਆ, ਲੋਕਾਂ ਦੇ ਵਿੱਚ ਐਵੇਂ ਨੈਗੇਟਿਵਿਟੀ ਜਿਹੜੀ ਫੈਲਦੀ ਹੈ। ਫਿਰ ਵੀ ਬਾਦਲ ਸਾਹਿਬ ਜਿਹੜੇ ਬੜੇ ਪ੍ਰੌੜ ਸਿਆਸਤਦਾਨ ਸੀ, ਉਹ ਸਿਆਣੇ ਸੀ, ਲੋਕਾਂ ਦੀ ਨਬਜ਼ ਵੀ ਸਮਝਦੇ ਸੀ, ਤਾਂ ਉਹਨਾਂ ਨੇ ਫੈਸਲਾ ਕੀਤਾ। ਪਰ ਉਹਨਾਂ ਨੂੰ ਵੀ ਮੂੰਹ ਦੀ ਖਾਣੀ ਪਈ, ਉਹਨਾਂ ਦੀ ਵੀ ਗੱਲ ਜਿਹੜੀ ਹੈ ਪੁੱਗੀ ਨਹੀਂ ਸੀ, ਕਿਉਂਕਿ ਕਈ ਕਿਸਮ ਦੇ ਬੰਦੇ ਜਿਹੜਾ ਤੋਰੀ ਫੁਲਕਾ ਹੀ ਇਸ ਕੰਮ ਤੇ ਚੱਲਦਾ ਸੀ ਲੱਖੀ ਵਰਗਿਆਂ ਦਾ, ਉਹਨਾਂ ਨੂੰ ਲੱਗਿਆ ਵੀ ਜੇ ਟਰਾਂਸਪੋਰਟ ਕੰਪਨੀਆਂ ਨਹੀਂ ਹੋਣਗੀਆਂ ਤਾਂ ਸਾਡਾ ਰਾਜਭਾਗ ਕਿਵੇਂ ਚੱਲੂਗਾ, ਕਿਉਂਕਿ ਟਰਾਂਸਪੋਰਟ ਕੰਪਨੀਆਂ ਵੀ 2007 ਦੇ ਵਿੱਚ ਹੀ ਜ਼ਿਆਦਾ ਵਧੀਆਂ ਫੁੱਲੀਆਂ। ਉਦੋਂ ਹੀ ਧੜਾਧੜ ਟਰਾਂਸਪੋਰਟ ਕੰਪਨੀਆਂ ਦੀ ਖਰੀਦ ਹੋਈ, ਉਦੋਂ ਹੀ PTC ਚੈਨਲ ਆਇਆ, ਉਸ ਤੋਂ ਬਾਅਦ ਹੀ ਚੰਡੀਗੜ੍ਹ ਦੇ ਵਿੱਚ ਹੋਟਲ ਬਣਿਆ, ਬਿਜ਼ਨਸ ਇੰਟਰਸਟ ਨੇ ਜਿਹੜੇ ਉਹ ਉਸ ਤੋਂ ਬਾਅਦ ਜਿਹੜੇ ਆ ਵੱਡੀ ਪੱਧਰ ਤੇ ਸਾਹਮਣੇ ਆਉਣ ਲੱਗੇ। ਹੁਣ ਇੱਕ ਪਾਸੇ ਤਾਂ ਇਹ ਸੀ ਦੋਸਤੋ, ਜਦੋਂ ਚੈਨਲ ਆ ਜਾਂਦੇ ਨੇ ਕੋਈ ਹੋਰ ਚੈਨਲ ਨਹੀਂ ਚੱਲ ਸਕਿਆ, ਜਦੋਂ ਟਰਾਂਸਪੋਰਟ ਕੰਪਨੀ ਹੋ ਗਈ ਛੋਟੀਆਂ ਟਰਾਂਸਪੋਰਟ ਕੰਪਨੀਆਂ ਨੂੰ ਖਾ ਗਈ, ਜਦੋਂ ਹੋਟਲ ਆ ਗਏ ਤਾਂ ਹੋਰ ਇੰਟਰਸਟ ਜਿਹੜੇ ਆ ਉਹ ਪੈਦਾ ਹੋਣ ਲੱਗ ਗਏ, ਤਾਂ ਲੋਕਾਂ ਦੇ ਤੁਸੀਂ ਟਾਰਗੇਟ ਤੇ ਆ ਗਏ। ਇੱਕ ਪਾਸੇ ਤੁਸੀਂ ਸੋਚਦੇ ਹੋ ਵੀ ਅਸੀਂ ਪੰਜਾਬ ਤੇ ਰਾਜ ਕਰੀਏ, ਪੰਜਾਬ ਦੇ ਲੋਕ ਸਾਨੂੰ ਪਿਆਰ ਕਰਨ, ਦੂਜੇ ਪਾਸੇ ਤੁਹਾਡੇ ਬਿਜ਼ਨਸ ਇੰਟਰਸਟ ਨੇ, ਇਹ ਸਾਰਾ ਕੁਝ ਕਿਸ ਤਰ੍ਹਾਂ ਕਲੈਸ਼ ਕਰਦਾ ਹੈ, ਆਉਣ ਵਾਲੇ ਸਮੇਂ ਦੇ ਵਿੱਚ ਕੀ ਸਿੱਟੇ ਨਿਕਲਦੇ ਨੇ, ਇਹ ਬਹੁਤ ਵੱਡੀ ਗੱਲ ਹੋਊ। ਕਿਉਂਕਿ ਜਿਸ ਤਰ੍ਹਾਂ ਦੇ ਪਿਛਲੇ 24 ਘੰਟਿਆਂ ਦੇ ਵਿੱਚ ਕਹਿ ਲਓ 48 ਘੰਟਿਆਂ ਦੇ ਵਿੱਚ ਜਿਹੜੀਆਂ ਡਿਵੈਲਪਮੈਂਟਸ ਹੋਈਆਂ ਨੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਿੱਚ, ਤੇ ਜਿਹੜਾ ਧਾਮੀ ਜੀ ਵੱਲੋਂ ਚਿੱਠੀ ਲਿਖੀ ਗਈ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ, ਜਿਵੇਂ ਅਸੀਂ ਤੁਹਾਨੂੰ ਸਾਰਾ ਇਹ ਕੁਝ ਦੱਸਿਆ, ਇਹ ਫੈਕਚੁਅਲ ਗੱਲਾਂ ਨੇ ਸਾਰੀਆਂ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ, ਇਹਦੇ ਕੀ ਦੂਰਵਰਸੀ ਸਿੱਟੇ ਕੀ ਨਿਕਲਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ। ਕਿਉਂਕਿ ਪਿਛਲੇ ਦੌਰ ਦੇ ਵਿੱਚ ਦੋਸਤੋ ਇੱਕ ਗੱਲ ਯਾਦ ਕਰੋ ਕਿ ਆਮ ਆਦਮੀ ਪਾਰਟੀ ਦੇ ਬਹੁਤੇ ਲੀਡਰ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਇਸੇ ਗੱਲ ਤੇ ਘੇਰਦੇ ਆ ਕਿ ਤੁਹਾਡੇ ਬਿਜ਼ਨਸ ਇੰਟਰਸਟ ਨੇ, ਜਦੋਂ ਉਹ ਬਿਜ਼ਨਸ ਨੂੰ ਟਾਰਗੇਟ ਕਰਦੇ ਨੇ ਤਾਂ ਸਾਰੀ ਪਾਰਟੀ ਜਿਹੜੀ ਹੈ ਡਿਫੈਂਸਿਵ ਹੋ ਜਾਂਦੀ ਹੈ, ਬਚਾਅ ਦੀ ਮੁਦਰਾ ਦੇ ਵਿੱਚ ਚਲੀ ਜਾਂਦੀ ਹੈ। ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਬਿਜ਼ਨਸ ਇੰਟਰਸਟ ਜਿਹੜੇ ਆ ਟਾਰਗੇਟ ਹੋਣਗੇ, ਖਾਸ ਕਰਕੇ SIT ਵੱਲੋਂ ਪੁਲਿਸ ਦੇ ਤਰੀਕੇ ਨਾਲ ਟਾਰਗੇਟ ਹੋਣਗੇ, ਤਾਂ ਕਿਵੇਂ ਬਚਾਅ ਹੁੰਦਾ ਹੈ ਤੇ ਨਵੇਂ ਦਿਸ਼ਾ ਦੇ ਵਿੱਚ ਰਾਜਨੀਤੀ ਕਿਵੇਂ ਜਾਂਦੀ ਹੈ, ਇਹ ਦੇਖਣ ਵਾਲੀ ਗੱਲ ਹੋਊਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਪੁਲਿਸ ਦੀ SIT ਦਰਮਿਆਨ ਜਿਹੜਾ ਵਿਵਾਦ ਛਿੜਿਆ ਹੈ ਕਿ ਸਹਿਯੋਗ ਦੇਣ ਜਾਂ ਨਾ ਦੇਣ, ਉਧਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿੰਦੀ ਹੈ ਅਸੀਂ ਸਹਿਯੋਗ ਦੇ ਰਹੇ ਹਾਂ। ਪੰਜਾਬ ਪੁਲਿਸ ਦੀ SIT ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਿੱਚ ਹਲਫ਼ਨਾਮਾ ਜਾਂ ਰਿਪੋਰਟ ਸਬਮਿਟ ਕਰ ਰਹੀ ਹੈ। ਦੋਸਤੋ ਇਹਦੇ ਨਾਲ ਬੜਾ ਦਿਲਚਸਪ ਮੋੜ ਆਉਂਦਾ ਹੈ, ਜਦੋਂ ਅੱਜ ਹਰਜਿੰਦਰ ਸਿੰਘ ਧਾਮੀ ਜਿਹੜੇ ਹੈ ਚੰਡੀਗੜ੍ਹ ਦੇ ਵਿੱਚ ਇੱਕ ਖੁਲਾਸਾ ਕਰਦੇ ਨੇ ਮੀਡੀਆ ਦੇ ਸਾਹਮਣੇ। ਉਹ ਕਹਿੰਦੇ ਵੀ ਅਸੀਂ ਤਤਪਰ ਰਹਿੰਦੇ ਹਾਂ ਹਮੇਸ਼ਾ, SIT ਜਿਸ ਤਰ੍ਹਾਂ ਦਾ ਵੀ ਸਹਿਯੋਗ ਮੰਗਦੀ ਹੈ। ਉਹ ਕਹਿੰਦੇ ਵੀ 7 ਦਸੰਬਰ 2025 ਨੂੰ ਪਰਚਾ ਦਰਜ ਕੀਤਾ SIT ਨੇ ਕਿ ਜਿਹੜੇ ਪਾਵਨ ਪਵਿੱਤਰ ਸਰੂਪ ਸੀਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ, ਉਹਨਾਂ ਦੀ ਜਾਣ ਸੰਬੰਧੀ। 13 ਜਨਵਰੀ ਨੂੰ ਕਹਿੰਦੇ ਸਾਨੂੰ ਪਹਿਲਾ ਪੱਤਰ ਮਿਲਿਆ, ਜੋ ਜਾਣਕਾਰੀ ਪੁੱਛੀ ਜੋ ਮੰਗੀ, ਕਹਿੰਦੇ ਅਸੀਂ 29 ਜਨਵਰੀ ਨੂੰ ਉਹ ਸਾਰਾ ਰਿਕਾਰਡ ਜਿਹੜਾ ਹੈ ਉਹ ਸੌਂਪ ਦਿੱਤਾ ਗਿਆ। ਉਸ ਤੋਂ ਬਾਅਦ 17 ਫਰਵਰੀ ਨੂੰ ਮੁੜ ਇੱਕ ਪੱਤਰ ਮਿਲਿਆ, ਉਹ ਰਿਕਾਰਡ ਜਿਹੜਾ ਹੈ 11 ਮਾਰਚ ਨੂੰ ਦਿੱਤਾ, ਅਤੇ ਉਸ ਤੋਂ ਬਾਅਦ ਕੁਝ ਹੋਰ ਰਿਕਾਰਡ ਸੀ ਜਿਹੜਾ ਉਹ 27 ਅਪ੍ਰੈਲ ਨੂੰ ਦੇ ਦਿੱਤਾ ਗਿਆ। ਅਤੇ ਉਹ ਕਹਿੰਦੇ ਵੀ ਜੋ SIT ਹਾਈਕੋਰਟ ਦੇ ਵਿੱਚ ਕਹਿ ਰਹੀ ਹੈ ਉਹ ਸਰਾਸਰ ਝੂਠ ਅਤੇ ਗੁੰਮਰਾਹਕੁੰਨ ਹੈ। ਹੁਣ ਦੋਸਤੋ ਅਸੀਂ ਸਾਰੀ ਵੀਡੀਓ ਦੇ ਵਿੱਚ ਜਿਵੇਂ ਗੱਲ ਦੱਸੀ, ਅਸਲ ਮੁੱਦਾ ਕੀ ਹੈ, ਅਸਲ ਪੰਗਾ ਉਦੋਂ ਪੈਂਦਾ ਹੈ ਜਦੋਂ ਬਾਦਲ ਪਰਿਵਾਰ ਦੇ ਕਿਸੇ ਵਪਾਰਕ ਟਿਕਾਣੇ ਨਾਲ ਸੰਬੰਧਿਤ ਰਿਕਾਰਡ ਮੰਗਿਆ ਜਾਂਦਾ ਹੈ, ਜਾਂ ਉਹਨਾਂ ਦੇ ਚਾਰਟਰਡ ਅਕਾਊਂਟੈਂਟ ਜਾਂ ਬਿਜ਼ਨਸ ਨਾਲ ਸੰਬੰਧਿਤ ਰਹੇ ਕਿਸੇ ਵਿਅਕਤੀ ਦਾ ਰਿਕਾਰਡ ਤਲਬ ਕੀਤਾ ਜਾਂਦਾ ਹੈ, ਉਦੋਂ ਹੀ DGP ਦਫ਼ਤਰ ਦੇ ਵਿੱਚ ਧਰਨਾ ਵੱਜਦਾ ਹੈ, ਉਦੋਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਜੀ ਜਿਹੜੇ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੂੰ ਖਤ ਲਿਖਦੇ ਨੇ। ਹੁਣ ਤਾਜ਼ਾ ਮਾਮਲੇ ਦੇ ਵਿੱਚ ਵੀ ਉਹਨਾਂ ਨੇ ਇਹੀ ਕਿਹਾ ਜਿਵੇਂ ਅਸੀਂ ਪਹਿਲਾਂ ਤੁਹਾਨੂੰ ਵਿਸਥਾਰ ਦੇ ਵਿੱਚ ਉਹ ਸਾਰੀ ਜਾਣਕਾਰੀ ਦਿੱਤੀ। ਉਹ ਕਹਿੰਦੇ ਵੀ ਜੋ ਰਿਕਾਰਡ ਹੁਣ ਮੰਗਿਆ ਗਿਆ ਉਹ ਉਹਦੇ ਨਾਲ ਸੰਬੰਧਿਤ ਨਹੀਂ ਹੈਗਾ, ਇਸ ਲਈ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੂੰ ਚਿੱਠੀ ਲਿਖੀ ਹੈ। ਜੋ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਾਨੂੰ ਜਵਾਬ ਆਊਗਾ ਉਹਦੇ ਅਨੁਸਾਰ ਅਸੀਂ ਅੱਗੇ ਕਾਰਵਾਈ ਕਰਾਂਗੇ। ਦੋਸਤੋ ਇਹਦੇ ਵਿੱਚ ਹੁਣ ਇੱਕ ਥੋੜਾ ਜਿਹਾ ਗੈਪ ਇਹ ਇੱਕ ਰਹਿ ਜਾਂਦਾ ਹੈ, ਅਕਸਰ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਤੇ ਕਈ ਵਾਰ ਇਸ ਤਰ੍ਹਾਂ ਦੇ ਦੋਸ਼ ਲੱਗੇ ਨੇ
ਕਿ ਉਹ ਸਿੰਘ ਸਾਹਿਬਾਨ ਦੇ ਬਹੁਤ ਸਾਰੇ ਆਦੇਸ਼ ਬਹੁਤ ਸਾਰੇ ਹੁਕਮ ਜਿਹੜੇ ਹੈ ਉਹਨਾਂ ਦੀ ਇਨ ਬਿਨ

ਪਾਲਣਾ ਉਸ ਢੰਗ ਨਾਲ ਨਹੀਂ ਕਰਦੇ ਜਿਸ ਤਰ੍ਹਾਂ ਦੇ ਆਦੇਸ਼ ਜਿਹੜੇ ਹੈ ਉਹ ਦਿੱਤੇ ਹੁੰਦੇ ਹੈ। ਇਸ ਤਰ੍ਹਾਂ ਆਦੇਸ਼ ਤਾਂ ਇਹ ਵੀ ਆਇਆ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਚੈਨਲ ਚਲਾਵੇ, ਪਰ ਚੈਨਲ ਸਿਰਫ ਯੂਟਿਊਬ ਚੈਨਲ ਚਲਾਇਆ ਗਿਆ। ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਮੰਨੀ ਜਾਂਦੀ ਹੈ, ਐਡੀ ਵੱਡੀ ਸਰਬੋਰ ਸੰਸਥਾ ਹੈ, ਉਹਦਾ ਐਡਾ ਵੱਡਾ ਬਜਟ ਹੈ, ਤਾਂ ਆਪਣਾ ਸੈਟੇਲਾਈਟ ਚੈਨਲ ਚਲਾਉਣ ਦੇ ਵਿੱਚ ਉਹਨਾਂ ਨੂੰ ਕੀ ਦਿੱਕਤ ਹੈ? ਇੱਕ ਸਿਆਸੀ ਪਰਿਵਾਰ ਨੂੰ ਲਾਹਾ ਦੇਣ ਲਈ ਸਿਰਫ ਉੱਥੇ ਹੀ ਟੈਲੀਕਾਸਟ ਹੋਵੇ ਗੁਰਬਾਣੀ, ਪਵਿੱਤਰ ਗੁਰਬਾਣੀ ਜਾਂ ਕੀਰਤਨ ਸਾਹਿਬ, ਤਾਂ ਸਿਰਫ ਉੱਥੇ ਹੀ ਟੈਲੀਕਾਸਟ ਕਿਉਂ ਹੋਵੇ? ਤਾਂ ਕੌਣ ਰੋਕਦਾ ਹੈ? ਇਸ ਸੰਬੰਧੀ ਵੀ ਧਾਮੀ ਸਾਹਿਬ ਨੂੰ ਖੁਲਾਸਾ ਕਰ ਦੇਣਾ ਚਾਹੀਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਚੈਨਲ ਕਿਉਂ ਨਹੀਂ ਚਲਾ ਸਕਦੀ? ਵੱਡੇ ਵੱਡੇ ਅਦਾਰੇ ਹੁਣ ਤਾਂ ਛੋਟੇ ਛੋਟੇ ਅਦਾਰੇ ਜਿਹੜੇ ਯੂਟਿਊਬ ਚੈਨਲ ਚਲਾਉਂਦੇ ਸੀ ਪੰਜਾਬ ਦੇ ਵਿੱਚ, ਉਹ ਸੈਟੇਲਾਈਟ ਚੈਨਲ ਚਲਾਉਣ ਲੱਗ ਗਏ। ਸਰਕਾਰਾਂ ਦੀਆਂ ਮਿਹਰਬਾਨੀਆਂ ਹੋ ਗਈਆਂ ਉਹਨਾਂ ਤੇ। ਤੁਹਾਡੇ ਕੋਲ ਤਾਂ ਐਡੀ ਵੱਡੀ ਸੰਸਥਾ ਹੈਗੀ, ਸਾਰੀ ਸਮੁੱਚੀ ਸਿੱਖ ਕੌਮ ਦੁਨੀਆਂ ਦੇ ਵਿੱਚ ਕਿਤੇ ਕਿਤੇ ਵੀ ਸਿੱਖ ਕੌਮ ਬੈਠੀ ਹੈ, ਬੜੇ ਵੱਡੇ ਵੱਡੇ ਅਮੀਰ ਸਿੱਖ ਬੈਠੇ ਨੇ, ਸਰਦਾਰ ਸੁਖਬੀਰ ਸਿੰਘ ਤੋਂ ਬਾਦਲ ਤੋਂ ਵੱਡੇ ਵੱਧ ਅਮੀਰ ਵੀ ਹੋਣਗੇ, ਜਿਹੜੇ ਖੁਦ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਪਵਿੱਤਰ ਕਾਰਜ ਨੂੰ ਹੋ ਸਕਦਾ ਹੈ ਵਿੱਤੀ ਮਦਦ ਵੀ ਦੇ ਦੇਣ, ਤੇ ਇਹਦੇ ਚ ਦਿੱਕਤ ਕੀ ਜਿਹੜੀ ਹੈ ਉਹ ਹੋ ਸਕਦੀ ਹੈ? ਪਰ ਜੋ ਤਾਜ਼ਾ ਘਟਨਾਕ੍ਰਮ ਵਾਪਰ ਰਿਹਾ ਹੈ ਉਹ ਸਿੱਖ ਪੰਥ ਲਈ ਵੀ ਮਾੜਾ ਹੈ, ਸਿੱਖਾਂ ਲਈ ਵੀ ਮਾੜਾ ਹੈ, ਜਿਹੜੇ ਸਿੱਖੀ ਦੇ ਵਿੱਚ ਸ਼ਰਧਾ ਰੱਖਦੇ ਨੇ, ਸ਼ਰਧਾਵਾਨ ਸ਼ਰਧਾਲੂ ਸਿੱਖ, ਉਹਨਾਂ ਲਈ ਵੀ ਮੰਦਭਾਗਾ ਹੀ ਕਿਹਾ ਜਾ ਸਕਦਾ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਟਕਰਾਅ ਜਿਹੜਾ ਹੈ ਉਹ ਹੋਰ ਵੱਧ ਸਕਦਾ ਹੈ। ਤੇ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਧਾਮੀ ਜੀ, ਉਹਨਾਂ ਨੇ ਜੋ ਕੁਝ ਕਿਹਾ ਉਹ ਤੁਹਾਡੇ ਨਾਲ ਸਾਂਝਾ ਕਰਨਾ ਅਸੀਂ ਜ਼ਰੂਰੀ ਸਮਝਦੇ ਸੀ ਅੱਜ ਦੇ ਦਿਨ ਦੇ ਵਿੱਚ। ਦੋਸਤੋ, ਹੁਣ ਪੰਜਾਬ ਦੀ ਸਿਆਸਤ ਦੇ ਵਿੱਚ ਹੋ ਰਹੀਆਂ ਜਿਹੜੀਆਂ ਦੂਜੀਆਂ ਵੱਡੀਆਂ ਡਿਵੈਲਪਮੈਂਟਸ ਨੇ ਉਹਦੀ ਗੱਲ ਕਰਦੇ ਹਾਂ। ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੇ ਜਿਹੜੀਆਂ ਉਹ 6-7 ਮਹੀਨਿਆਂ ਦੇ ਵਿੱਚ ਹੋਣੀਆਂ ਤੈਅ ਨੇ। ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਪੱਤੇ ਤਕਰੀਬਨ ਜਿਹੜੇ ਹੈ ਉਹ ਆਪਣੇ ਖੋਲ ਦਿੱਤੇ ਨੇ। ਜਿਵੇਂ ਆਮ ਆਦਮੀ ਪਾਰਟੀ ਅਸੀਂ ਦੇਖਦੇ ਹਾਂ, ਉਹਨਾਂ ਦੇ ਪ੍ਰੋਗਰਾਮ ਚੱਲਦੇ ਨੇ, ਰੈਲੀਆਂ ਚੱਲਦੀਆਂ ਨੇ, ਮੀਡੀਆ ਮੈਨੇਜਮੈਂਟ ਚੱਲਦੀ ਹੈ, ਸਾਰਾ ਕੁਝ ਚੱਲਦਾ। ਸ਼੍ਰੋਮਣੀ ਅਕਾਲੀ ਦਲ ਆਲਰੇਡੀ ਜਿਹੜਾ ਉਹ ਉਹਨਾਂ ਦੇ ਪ੍ਰਧਾਨ ਨੇ ਸਰਦਾਰ ਸੁਖਬੀਰ ਸਿੰਘ ਬਾਦਲ, ਉਹ ਰੈਲੀਆਂ ਕਰ ਰਹੇ ਨੇ। ਵਾਰਸ ਪੰਜਾਬ ਦੇ ਅਕਾਲੀ ਦਲ ਨੇ ਜਿਹੜੇ ਉਹ ਆਪਦੀਆਂ ਗਤੀਵਿਧੀਆਂ ਕਰ ਰਹੇ ਨੇ। ਸਾਰੀਆਂ ਤਕਰੀਬਨ ਇਹ ਹੈ ਵੀ ਇੱਕ ਸਿਰਫ ਇਹ ਕਹਿ ਲਈਏ ਵੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਪੁਨਰ ਸੁਰਜੀਤ ਹੈ ਉਹਦੇ ਖੇਡਣੇ ਜਿਹੜੇ ਆ ਉਹ ਖੇਡਦੇ ਦਿਖਾਈ ਦਿੰਦੇ ਨੇ, ਬਾਕੀ ਤਾਂ ਆਪਦੇ ਖੇਡਣੇ ਜਿਹੜੇ ਆ ਉਹ ਇਕੱਠੇ ਕਰਦੇ ਦਿਖਦੇ ਨੇ। ਦੋਸਤੋ, ਇਹਦੇ ਨਾਲ ਜਿਹੜੀ ਡਿਵੈਲਪਮੈਂਟ ਵੱਡੀ ਹੋਈ ਉਹ ਹੋਈ ਭਾਰਤੀ ਜਨਤਾ ਪਾਰਟੀ ਦੇ ਵਿੱਚ, ਕਿਉਂਕਿ ਪੰਜਾਬ ਦੀਆਂ ਜਿਹੜੀਆਂ ਜਿੰਨੀਆਂ ਵੀ ਰਾਜਨੀਤਿਕ ਧਿਰਾਂ ਨੇ ਉਹਨਾਂ ਦੀਆਂ ਸਾਰਿਆਂ ਦੀਆਂ ਨਜ਼ਰਾਂ ਨੇ ਜਿਹੜੀਆਂ ਉਹ ਭਾਰਤੀ ਜਨਤਾ ਪਾਰਟੀ ਦੀਆਂ ਐਕਟੀਵਿਟੀਜ਼ ਤੇ ਟਿਕੀਆਂ ਹੋਈਆਂ ਨੇ, ਉਹਦੇ ਫੈਸਲਿਆਂ ਤੇ ਟਿਕੀਆਂ ਹੋਈਆਂ ਨੇਗੀਆਂ। ਕਿਉਂਕਿ ਬੰਗਾਲ ਦੇ ਵਿੱਚ ਜਦੋਂ ਤੋਂ ਭਾਰਤੀ ਜਨਤਾ ਪਾਰਟੀ ਨੇ ਉੱਥੇ ਸੱਤਾ ਸਥਾਪਿਤ ਕੀਤੀ ਹੈ, ਆਪਣਾ ਰਾਜ ਭਾਗ ਕਾਇਮ ਕੀਤਾ ਹੈ, ਤਾਂ ਉਦੋਂ ਦੇ ਵਰਕਰਾਂ ਦੇ ਵੀ ਹੌਸਲੇ ਬੁਲੰਦ ਨੇ ਤੇ ਪਾਰਟੀ ਦੇ ਆਗੂ ਵੀ ਇਹੀ ਕਹਿੰਦੇ ਨੇ ਵੀ ਹੁਣ ਅਸੀਂ ਬੰਗਾਲ ਜਿੱਤ ਲਿਆ, ਪੰਜਾਬ ਦੀ ਵਾਰੀ ਹੈ, ਤੇ ਉਹਨਾਂ ਨੂੰ ਵੀ ਐਂ ਲੱਗਦਾ ਵੀ ਜਿਵੇਂ ਸੌਖਿਆ ਬੰਗਾਲ ਜਿੱਤ ਲਿਆ ਉਵੇਂ ਸੌਖਿਆ ਹੀ ਅਸੀਂ ਪੰਜਾਬ ਦੇ ਵਿੱਚ ਰਾਜ ਭਾਗ ਆਪਦਾ ਕਾਇਮ ਕਰ ਲਾਂਗੇ। ਤਾਂ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਪਹਿਲਾਂ ਤਾਂ ਇਹ ਰਵਾਇਤ ਰਹੀ ਹੈ ਹੁਣ ਤੱਕ ਵੀ ਜਿਹੜੇ ਵੀ RSS ਨਾਲ ਜੁੜੇ ਹੋਏ ਹਾਰਡ ਕੋਰ ਲੀਡਰ ਜਿਹੜੇ ਹੈ ਉਹ ਹੁੰਦੇ ਸੀ, ਉਹਨਾਂ ਨੂੰ ਪਾਰਟੀ ਕਮਾਂਡ ਸੌਂਪਦੀ ਸੀ, ਚਾਹੇ ਪ੍ਰਧਾਨ ਬਣਾਉਣ ਦੀ ਗੱਲ ਹੋਵੇ, ਚਾਹੇ ਰਾਜ ਸਭਾ ਚ ਭੇਜਣ ਦੀ ਗੱਲ ਹੋਵੇ, ਚਾਹੇ ਟਿਕਟਾਂ ਦੇਣ ਦੀ ਗੱਲ ਹੋਵੇ। ਤਾਂ ਹੁਣ ਪਰ ਜਿਹੜਾ ਪਿਛਲੇ ਦੌਰ ਦੇ ਵਿੱਚ ਤੁਸੀਂ ਦੇਖਦੇ ਹੋ ਵੀ ਸਾਰਾ ਕੁਝ ਉਹਨਾਂ ਨੇ ਚੇਂਜ ਕਰਤਾ, ਸਾਰਾ ਕੁਝ ਬਦਲਤਾ। ਜਿਵੇਂ ਬੰਗਾਲ ਦੇ ਵਿੱਚ ਉਹਨਾਂ ਨੇ ਰਣਨੀਤੀ ਅਪਣਾਈ, ਅਸਾਮ ਦੇ ਵਿੱਚ ਰਣਨੀਤੀ ਅਪਣਾਈ, ਜਾਂ ਹੋਰ ਸਾਊਥ ਦੀਆਂ ਜਿਹੜੀਆਂ ਸਟੇਟਸ ਸੀਗੀਆਂ ਸਦਰਨ ਸਟੇਟਸ ਦੇ ਵਿੱਚ ਸੀ ਵੀ ਹੁਣ ਛੱਡੋ ਤੁਸੀਂ ਹਾਰਡ ਕੋਰ, ਛੱਡੋ RSS ਜਨਸੰਘੀ ਖਾਕੀ ਨਿੱਕਰ ਵਾਲਿਆਂ ਨੂੰ, ਛੱਡੋ ਤੁਸੀਂ ਇਹ ਦੇਖੋ ਕਿ ਕਿਹੜਾ ਬੰਦਾ ਲਾਹੇਵੰਦ ਹੋ ਸਕਦਾ ਹੈ, ਕਿਹੜੇ ਬੰਦੇ ਦੇ ਥਰੂ ਕਿਸੇ ਵੀ ਸੂਬੇ ਦੇ ਵਿੱਚ ਇਹ ਪੈਂਠ ਬਣਾਈ ਸਕਦੀ ਹੈ ਵੀ ਜਾ ਸਕਦੀ ਹੈ ਵੀ ਅਸੀਂ ਪ੍ਰੋ ਪੀਪਲ ਹੈ ਜਾਂ ਉੱਥੇ ਜਿਹੜੀ ਡੋਮੀਨੇਟ ਕਰਦੀ ਬਰਾਦਰੀ ਹੈ ਅਸੀਂ ਇਹਦੇ ਬੜੇ ਹਿਤੈਸ਼ੀ ਹੈ। ਤਾਂ ਹੁਣ ਪੰਜਾਬ ਦੇ ਵਿੱਚ ਪਹਿਲਾਂ ਤਾਂ ਉਹਨਾਂ ਨੇ ਜਿਹੜਾ ਨੌਨ RSS ਦਾ ਪ੍ਰਧਾਨ ਬਣਾਇਆ ਸੀ ਉਹ ਸੀ ਸੁਨੀਲ ਜਾਖੜ। ਹੁਣ ਸੁਨੀਲ ਜਾਖੜ ਦੀ ਅੱਜ ਪਾਰੀ ਜਿਹੜੀ ਹੈ ਦੋਸਤੋ ਉਹ ਪੂਰੀ ਹੋ ਗਈ। ਸੁਨੀਲ ਜਾਖੜ ਨੂੰ ਮਾਣ ਹਾਸਲ ਹੋਇਆ ਵੀ ਉਹ ਦੋ ਪਾਰਟੀਆਂ ਦੇ ਸੂਬਾ ਪ੍ਰਧਾਨ ਰਹੇ, ਪਹਿਲਾਂ ਕਾਂਗਰਸ ਦੇ ਲਗਾਤਾਰ ਪ੍ਰਧਾਨ ਰਹੇ, ਹੁਣ ਉਹ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਰਹੇ ਤੇ ਦੋਨਾਂ ਪਾਰਟੀਆਂ ਦੇ ਸਾਬਕਾ ਪ੍ਰਧਾਨ ਅੱਜ ਤੋਂ ਬਣ ਚੁੱਕੇ ਨੇ। ਤੇ ਭਾਰਤੀ ਜਨਤਾ ਪਾਰਟੀ ਨੇ ਪਹਿਲਾ ਜੱਟ ਸਿੱਖ ਪ੍ਰਧਾਨ ਜਿਹੜਾ ਹੈ ਉਹ ਕੇਵਲ ਢਿੱਲੋਂ ਨੂੰ ਐਲਾਨਿਆ, ਤੇ ਕੇਵਲ ਢਿੱਲੋਂ ਨੇ ਜਿਹੜੀ ਪਹਿਲੀ ਵਿਧਾਨ ਸਭਾ ਦੀ ਚੋਣ ਜਿਹੜੀ ਜਿੱਤੀ ਸੀ ਉਹ 2007 ਚ ਜਿੱਤੀ ਸੀ, ਫਿਰ ਉਹ 2012 ਦੇ ਵਿੱਚ ਦੋ ਵਾਰ ਬਰਨਾਲਾ ਵਿਧਾਨ ਸਭਾ ਹਲਕੇ ਤੋਂ ਲਗਾਤਾਰ MLA ਰਹੇ, 2017 ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੀਤ ਹੇਰ ਤੋਂ ਉਹ ਬੁਰੀ ਤਰ੍ਹਾਂ ਹਾਰ ਗਏ ਸੀ, ਤੇ 2022 ਦੇ ਵਿੱਚ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਟਿਕਟ ਹੀ ਨਹੀਂ ਸੀ ਦਿੱਤੀ। ਹਾਂ, ਹੁਣ ਤੁਸੀਂ ਅੰਦਾਜ਼ਾ ਲਾਓ ਕਿ ਜਿਸ ਵਿਅਕਤੀ ਨੂੰ ਪਾਰਟੀ ਨੇ ਟਿਕਟ ਇਗਨੋਰ ਕਰ ਦਿੱਤੀ ਹੋਵੇ ਤਾਂ 2027 ਤੱਕ ਆਉਂਦੇ ਆਉਂਦੇ ਉਹ ਟਿਕਟਾਂ ਵੰਡਣ ਦੀ ਭੂਮ

ਕੱਚ ਆ ਗਿਆ ਤਾਂ ਇਹ ਇੱਕ ਕਿਸਮਤ ਹੈ। ਰਾਜਨੀਤੀ ਦੇ ਵਿੱਚ ਕਦੋਂ ਉਲਟ ਫੇਰ ਹੋ ਜਾਏ ਕੀ ਹੋ ਜਾਏ ਇਹਦੇ ਬਾਰੇ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ। ਤਿੰਨ ਨਾਂ ਨੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਅੰਦਰੂਨੀ ਸੂਤਰਾਂ ਨੇ ਦੱਸਿਆ ਵੀ ਤਿੰਨ ਨਾਂ ਜਿਹੜੇ ਹੈ ਉਹ ਫਾਈਨਲ ਕਰਕੇ ਹਾਈ ਕਮਾਂਡ ਨੂੰ ਭੇਜੇ ਗਏ ਸੀ। ਉਹਨਾਂ ਦੇ ਵਿੱਚ ਇੱਕ ਨਾਂ ਤਾਂ ਇਹ ਸੀ ਕੇਵਲ ਸਿੰਘ ਢਿੱਲੋਂ ਦਾ, ਦੂਜਾ ਸੀਗਾ ਮਨਜੀਤ ਸਿੰਘ ਰਾਏ ਦਾ, ਤੀਜਾ ਸੀਗਾ ਰਵਨੀਤ ਮਿੱਟੂ ਦਾ। ਇਹਦਾ ਮਤਲਬ ਰਵਨੀਤ ਮਿੱਟੂ ਤੇ ਮਨਜੀਤ ਰਾਏ ਆਪਣੀ ਜਿਹੜੀ ਪਹਿਲੀ ਲੜਾਈ ਹੈ ਉਹ ਹਾਰ ਚੁੱਕੇ ਨੇ, ਕੇਵਲ ਢਿੱਲੋਂ ਜਿਹੜੇ ਹੈ ਉਹ ਕਿਵੇਂ ਨਾ ਕਿਵੇਂ ਇਸ ਲੜਾਈ ਨੂੰ ਜਿੱਤਣ ਦੇ ਵਿੱਚ ਕਾਮਯਾਬ ਹੋ ਚੁੱਕੇ ਨੇ। ਹਾਲਾਂਕਿ ਰਵਨੀਤ ਮਿੱਟੂ ਨੇ ਬਹੁਤ ਪਾਪੜ ਵੇਲੇ, ਚਾਹੇ ਗਾਂਧੀ ਪਰਿਵਾਰ ਦੇ ਦੋ ਵੱਡੇ ਪਰਿਵਾਰਕ ਮੈਂਬਰ ਹੋਣ, ਵੱਡੇ ਸਿਆਸੀ ਆਗੂ ਹੋਣ ਰਾਹੁਲ ਗਾਂਧੀ ਜਾਂ ਪ੍ਰਿਯੰਕਾ ਗਾਂਧੀ, ਉਹਨਾਂ ਤੇ ਵੀ ਇੱਕ ਤਰ੍ਹਾਂ ਨਾਲ ਲਿਮਿਟ ਕਰਾਸ ਕਰਕੇ ਜਿੰਨਾ ਕੁ ਉਹ ਕਰੈਕਟਰ ਅਸੈਸੀਨੇਸ਼ਨ ਕਰ ਸਕਦਾ ਸੀ, ਜਿਸ ਹੱਦ ਤੱਕ ਜਾ ਸਕਦਾ ਸੀ ਰਵਨੀਤ ਮਿੱਟੂ ਉਸ ਹੱਦ ਤੱਕ ਗਿਆ, ਕੋਈ ਕਸਰ ਉਹਨੇ ਨਹੀਂ ਛੱਡੀ ਉਹ ਜਿਹੜੀ ਹੈ ਕਰੈਕਟਰ ਅਸੈਸੀਨੇਸ਼ਨ ਦੀ। ਜਾਂ ਪੰਜਾਬ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ, ਚਾਹੇ ਰੀਸੈਂਟ ਮਿਊਂਸਪਲ ਚੋਣਾਂ ਦੀ ਗੱਲ ਹੋਵੇ ਜਾਂ ਉਸ ਤੋਂ ਪਹਿਲਾਂ ਦੀ ਹੋਵੇ, ਕਨਫਰੰਟੇਸ਼ਨ ਦੇ ਵਿੱਚ ਰਹਿਣਾ, ਸੁਰਖੀਆਂ ਦੇ ਵਿੱਚ ਰਹਿਣਾ, ਇੱਕ ਤਰ੍ਹਾਂ ਨਾਲ ਆਪਦੇ ਆਪ ਨੂੰ ਦਬੰਗ ਆਗੂ ਦੇ ਤੌਰ ਤੇ ਸਾਬਤ ਕਰਨ ਦੀ ਕੋਸ਼ਿਸ਼ ਕਰਨਾ, ਇਹ ਜਿਹੜਾ ਰਵਨੀਤ ਮਿੱਟੂ ਵੱਲੋਂ ਲਗਾਤਾਰ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨੇ ਜਿਹੜੀਆਂ ਇਸ ਤਰ੍ਹਾਂ ਦੀਆਂ ਕੀਤੀਆਂ ਜਾਂਦੀਆਂ ਰਹੀਆਂ ਨੇ। ਹੁਣ ਤੱਕ ਵੀ ਉਹ ਕੋਸ਼ਿਸ਼ਾਂ ਕਰਦੇ ਰਹੇ, ਉਹ ਤਾਂ ਹੁਣ ਪਤਾ ਲੱਗਿਆ ਵੀ ਜਦੋਂ ਉਹਦਾ ਤਿੰਨ ਬੰਦਿਆਂ ਦੇ ਵਿੱਚ ਨੌ ਭੇਜਿਆ ਸੀ ਤਾਂ ਘੱਟੋ ਘੱਟ ਉਹ ਇੰਨਾ ਕਹਿਣ ਜੋਗਾ ਸੀਗਾ ਵੀ ਮੈਂ ਤਿੰਨਾਂ ਤੇਰਾਂ ਚ ਹੈਗਾ, ਨਹੀਂ ਬੰਦਾ ਕਹਿੰਦਾ ਤਾਂ ਜਦ ਤੂੰ ਤਿੰਨਾਂ ਚ ਨਹੀਂ ਤੇਰਾਂ ਚ ਨਹੀਂ, ਉਹ ਤਿੰਨਾਂ ਚ ਸੀਗਾ। ਇਸੇ ਕਰਕੇ ਲੱਗਦਾ ਵੀ ਉਹਦੀਆਂ ਗਤੀਵਿਧੀਆਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਲਗਾਤਾਰ ਬਣੀਆਂ ਹੋਈਆਂ ਸੀ। ਤਾਂ ਹੁਣ ਦੋਸਤੋ ਵੱਡੀ ਗੱਲ ਹੈ ਵੀ ਕੀ ਕੇਵਲ ਸਿੰਘ ਢਿੱਲੋਂ ਪੰਜਾਬ ਭਾਜਪਾ ਦੀ ਬੇੜੀ ਜਿਹੜੀ ਹੈ ਉਹ ਬੰਨੇ ਲਾ ਸਕੂਗਾ, ਤਾਂ ਕੀ ਭਾਰਤੀ ਜਨਤਾ ਪਾਰਟੀ ਨੇ ਸਿਰਫ ਇਹ ਸੋਚ ਕੇ ਕੇਵਲ ਸਿੰਘ ਢਿੱਲੋਂ ਨੂੰ ਪਾਰਟੀ ਦਾ ਸੂਬਾ ਪ੍ਰਧਾਨ ਬਣਾਇਆ ਕਿ ਜੱਟ ਸਿੱਖ ਵੋਟ ਹੈ ਜਿਹੜੀ ਉਹ ਕੇਵਲ ਸਿੰਘ ਢਿੱਲੋਂ ਕਰਕੇ ਸਾਡੇ ਵੱਲ ਉਲਰ ਜੂਗੀ, ਸਾਨੂੰ ਪੈ ਜੂਗੀ? ਕਿਉਂਕਿ ਪੰਜਾਬ ਦੇ ਵਿੱਚ ਬੇਸ਼ੱਕ ਜੱਟ ਸਿੱਖ ਜਿਹੜੇ ਹੈ ਉਨੀ ਗਿਣਤੀ ਦੇ ਵਿੱਚ ਨਹੀਂ, ਪਰ ਸਿੱਖ ਸਟੇਟ ਡੋਮੀਨੇਟ ਕਰਦੇ ਹੈ। ਸਿੱਖਾਂ ਤੋਂ ਬਿਨਾਂ ਇੱਥੇ ਕਿਸੇ ਵੀ ਪਾਰਟੀ ਨੇ ਕੋਸ਼ਿਸ਼ ਨਹੀਂ ਕੀਤੀ ਕਿ ਅਸੀਂ ਹੋਰ ਕਿਸੇ ਆਗੂ ਨੂੰ ਉਰੇ ਲਾ ਦਈਏ, ਚਾਹੇ ਆਮ ਆਦਮੀ ਪਾਰਟੀ ਹੋਵੇ, ਚਾਹੇ ਕਾਂਗਰਸ ਪਾਰਟੀ ਹੋਵੇ। ਅਕਾਲੀ ਦਲ ਦੇ ਵਿੱਚ ਤਾਂ ਜੱਟ ਸਿੱਖਾਂ ਦੀ ਸਰਦਾਰੀ ਪਹਿਲੇ ਦਿਨ ਤੋਂ ਹੀ ਹੈਗੀ ਹੈ, ਇਸ ਲਈ ਕਾਂਗਰਸ ਨੇ ਵੀ ਕਦੇ ਕੋਸ਼ਿਸ਼ ਨਹੀਂ ਕੀਤੀ। ਜੇ ਪਹਿਲੀ ਵਾਰੀ ਉਹਨਾਂ ਨੇ ਕੋਸ਼ਿਸ਼ ਕੀਤੀ, ਹਾਲਾਂਕਿ ਸਿੱਖ ਚਿਹਰਾ ਸੀ ਕਿ ਦਲਿਤ ਚਿਹਰਾ ਚਰਨਜੀਤ ਸਿੰਘ ਚੰਨੀ ਨੂੰ ਉਹਨਾਂ ਨੇ ਸੀਐਮ ਦਾ ਕੈਂਡੀਡੇਟ ਬਣਾਇਆ, ਤਾਂ ਕਾਂਗਰਸ ਅੱਜ ਕਿੱਥੇ ਬੈਠੀ ਹੈ ਤੁਸੀਂ ਅੰਦਾਜ਼ਾ ਆਪੇ ਲਾ ਸਕਦੇ ਹੋ। ਤਾਂ ਹੁਣ ਜਿਹੜਾ ਇਹ ਪਿਛਲੇ ਦੌਰ ਦੇ ਵਿੱਚ ਇਹ ਚਰਚਾ ਚੱਲਦੀ ਸੀ ਕਿ ਅਮਿਤ ਸ਼ਾਹ ਜਿਹੜੇ ਹੈ ਉਹ ਪੰਜਾਬ ਦਾ ਪੂਰੀ ਤਰ੍ਹਾਂ ਕੰਟਰੋਲ ਜਿਹੜਾ ਉਹ ਸਾਂਭਣਗੇ। ਉਸ ਕੰਟਰੋਲ ਤੋਂ ਪਹਿਲਾਂ ਇਹ ਇੱਕ ਵੱਡੀ ਕਾਰਵਾਈ ਹੋਣੀ ਸੀ ਕਿ ਸੂਬੇ ਦਾ ਪ੍ਰਧਾਨ ਕੌਣ ਹੋਵੇ। ਹੁਣ ਸੂਬੇ ਦਾ ਪ੍ਰਧਾਨ ਤਾਂ ਜਿਹੜਾ ਹੈ ਉਹ ਥਾਪ ਦਿੱਤਾ ਗਿਆ ਹੈ ਕੇਵਲ ਸਿੰਘ ਢਿੱਲੋਂ ਨੂੰ, ਤੇ ਹੁਣ ਅਮਿਤ ਸ਼ਾਹ ਦੀਆਂ ਗਤੀਵਿਧੀਆਂ ਤੇ ਸਭ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਨੇ ਕਿ ਹੁਣ ਅਮਿਤ ਸ਼ਾਹ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਲੈ ਕੇ ਕੀ ਰਣਨੀਤੀ ਅਪਣਾਉਂਦੇ ਨੇ, ਕੀ ਬੰਗਾਲ ਵਾਲੀ ਰਣਨੀਤੀ ਚੱਲਣਗੇ। ਕਿਉਂਕਿ ਜਿਸ ਤਰ੍ਹਾਂ ਈਡੀ ਦੀਆਂ ਸਰਗਰਮੀਆਂ ਦੋਸਤੋ ਵਧੀਆਂ ਹੋਈਆਂ ਨੇਗੀਆਂ ਪੰਜਾਬ ਦੇ ਵਿੱਚ, ਤੁਸੀਂ ਦੇਖ ਰਹੇ ਹੋਗੇ ਕਿ ਈਡੀ ਲਗਾਤਾਰ ਦੰਦ ਦਨਾਉਂਦੀ ਫਿਰਦੀ ਹੈ, ਸੀਬੀਆਈ ਦੇ ਛਾਪੇ ਹੋ ਰਹੇ ਨੇ, ਈਡੀ ਦੇ ਛਾਪੇ ਹੋ ਰਹੇ ਨੇ। ਹੁਣ ਤਾਂ ਇਸ ਤਰ੍ਹਾਂ ਦੀਆਂ ਖ਼ਬਰਾਂ ਵੀ ਆਉਣ ਲੱਗ ਗਈਆਂ ਕਿ ਜਿਹੜੇ ਵੱਡੇ ਰੀਅਲ ਸਟੇਟ ਦੇ ਨਾਲ ਜੁੜੇ ਹੋਏ ਵੱਡੇ ਬਿਜ਼ਨਸਮੈਨ ਸੀਗੇ, ਵੱਡੇ ਬੰਦੇ ਸੀਗੇ, ਉਹ ਕੁਝ ਤਾਂ ਥਾਈਲੈਂਡ ਬੈਠਾ ਹੈ, ਕੋਈ ਦੁਬਈ ਬੈਠਾ, ਇੱਥੋਂ ਦੌੜ ਗਏ। ਇਹ ਤੁਹਾਨੂੰ ਸਹੀ ਖ਼ਬਰ ਦੇ ਰਹੇ ਹਾਂ। ਅੱਜ ਹੀ ਕੋਈ ਰੀਅਲ ਸਟੇਟ ਨਾਲ ਜੁੜਿਆ ਹੋਇਆ ਬੰਦਾ ਦੱਸਦਾ ਸੀ ਵੀ ਈਡੀ ਦੇ ਛਾਪਿਆਂ ਤੋਂ ਡਰਦੇ ਕਈ ਬੰਦੇ ਉਹਨਾਂ ਨੇ ਆਪਦੀਆਂ ਫਾਈਲਾਂ ਫੁੱਲਾਂ ਵਿਦੇਸ਼ਾਂ 'ਚ ਵੀ ਲੈ ਗਏ, ਕਹਿੰਦੇ ਵੀ ਚੱਕੋ ਇੱਥੋਂ ਲੈ ਹੀ ਜਾਓ, ਦੌੜ ਜਾਓ ਇੱਥੋਂ। ਤੇ ਬਹੁਤ ਸਾਰੇ ਬਾਹਰ ਜਿਹੜੇ ਆ ਚਲੇ ਗਏ, ਪੈਸਾ ਪੂਸਾ ਬਾਹਰ ਇਨਵੈਸਟ ਕਰਨ ਲੱਗ ਗਏ, ਤਾਂ ਵਿਦੇਸ਼ਾਂ ਨੂੰ ਜਿਹੜਾ ਹੈ ਉਹ ਦੌੜਨ ਲੱਗ ਗਏ ਨੇਗੇ, ਜਿਹੜੇ ਬਿਲਡਰ ਇਹਦੇ ਨਾਲ ਰੀਅਲ ਸਟੇਟ ਦੇ ਧੰਦੇ ਨਾਲ ਜੁੜੇ ਹੋਏ ਬੰਦੇ ਨੇਗੇ। ਆਉਣ ਵਾਲੇ ਸਮੇਂ ਦੇ ਵਿੱਚ ਜੇ ਈਡੀ ਦਬਸ਼ ਦਿੰਦੀ ਹੈ ਤਾਂ ਹੋਰ ਵੀ ਹੋਊਗਾ। ਹੁਣ ਆਪਾਂ ਗੱਲ ਕਰਦੇ ਸੀ ਅਮਿਤ ਸ਼ਾਹ ਦੀ, ਜਿਵੇਂ ਈਡੀ ਜਿਹੜੀ ਹੈ ਦੰਦ ਲਾਉਂਦੀ ਪੰਜਾਬ ਦੇ ਵਿੱਚ ਫਿਰਦੀ ਹੈ, ਤਾਂ ਕੀ ਬੰਗਾਲ ਦੇ ਵਿੱਚ ਜਿਵੇਂ ਈਡੀ ਅਤੇ ਸੀਬੀਆਈ ਦੀਆਂ ਗਤੀਵਿਧੀਆਂ ਜਿਹੜੀਆਂ ਲਗਾਤਾਰ ਚੱਲਦੀਆਂ ਰਹੀਆਂ, ਤਾਂ ਕੀ ਉਸੇ ਨਜ਼ਰੀਏ ਨਾਲ ਹੀ ਈਡੀ ਅਤੇ ਸੀਬੀਆਈ ਪੰਜਾਬ ਦੇ ਵਿੱਚ ਖੇਡ ਖੇਡੂਗੀ? ਇਹ ਵੀ ਦੇਖਣ ਵਾਲੀ ਗੱਲ ਹੋਊ ਕਿ ਭਾਰਤੀ ਜਨਤਾ ਪਾਰਟੀ ਕੇਵਲ ਢਿੱਲੋਂ ਦੇ ਦਮ ਤੇ ਹੀ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰੂ, ਜਾਂ ਚੜਕਿਆ ਜਿਹੜੇ ਨੇ ਸਾਰੀ ਰਣਨੀਤੀ ਉਹ ਬਣਾਉਣਗੇ, ਇਹ ਦੇਖਣ ਵਾਲੀ ਗੱਲ ਹੋਊ। ਤੇ ਕੇਵਲ ਸਿੰਘ ਢਿੱਲੋਂ ਨੇ ਜਿਹੜੇ ਉਹਨਾਂ ਦੇ ਆਪਣੇ ਬਿਜ਼ਨਸ ਇੰਟਰਸਟ ਵੀ ਨੇ, ਇਹ ਗੱਲ ਤੁਹਾਨੂੰ ਕਹਿ ਦਈਏ। ਜਿਵੇਂ ਇਸੇ ਵੀਡੀਓ ਦੇ ਵਿੱਚ ਅਸੀਂ ਗੱਲ ਕੀਤੀ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਕਿ ਉਹਨਾਂ ਦੇ ਬੜੇ ਵੱਡੇ ਵੱਡੇ ਬਿਜ਼ਨਸ ਇੰਟਰਸਟ ਨੇ। ਹੁਣ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੋਨੋਂ ਪਾਰਟੀਆਂ ਜਿਹਨਾਂ ਦਾ ਕਿਸੇ ਵੇਲੇ ਗੱਠਜੋੜ ਵੀ ਰਿਹਾ, ਦੋਨੋਂ ਪਾਰਟੀਆਂ ਫਖਰ ਨਾਲ ਮਾਣ ਨਾਲ ਇਹ ਵੀ ਕਹਿ ਸਕਦੀਆਂ ਕਿ ਜਿਹੜੇ ਸਾਡੇ ਪ੍ਰਧਾਨ ਨੇਗੇ ਉਹ ਐਵੇਂ ਐਰੇ ਗੈਰੇ ਪ੍ਰਧਾਨ ਨਹੀਂ ਹੈਗੇ, ਇਹਨਾਂ ਦੇ ਬੜੇ ਵੱਡੇ ਵੱਡੇ ਬਿਜ਼ਨਸ ਇੰਟਰਸਟ ਨੇ, ਵੱਡੇ ਵੱਡੇ ਵਪਾਰੀ ਨੇ। ਵਪਾਰੀ ਰਾਜਨੀਤੀ ਦੇ ਵਿੱਚ ਆ ਜਾਣ ਜਾਂ ਰਾਜਨੀਤੀ ਵਪਾਰੀ ਬਣ ਜਾਏ, ਫਿਰ ਉਹਦਾ ਕੀ ਹਸ਼ਰ ਹੁੰਦਾ ਹੈ, ਇਹ ਅਸੀਂ ਪਹਿਲਾਂ ਵੀ ਦੇਖਿਆ, ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਦੇਖ ਲਾਂਗੇ। ਦੋ ਵਪਾਰੀਆਂ ਦੇ ਹੱਥ
ਦੋ ਪਾਰਟੀਆਂ ਜਿਹੜੀਆਂ

0: ਜਾਪਦੀਆਂ ਆ ਚੁੱਕੀਆਂ ਨੇ। ਤੀਜੀ ਪਾਰਟੀ ਦੀ ਹੁਣ ਗੱਲ ਕਰਾਂਗੇ, ਉਹ ਹੈ ਪਾਰਟੀ ਕਾਂਗਰਸ। ਦੋਸਤੋ ਕਾਂਗਰਸ ਤੇ ਵੀ ਨਿਗਾਹਾਂ ਜਿਹੜੀਆਂ ਉਹ ਲਗਾਤਾਰ ਪੰਜਾਬ ਦੇ ਲੋਕਾਂ ਦੇ ਟਿਕੇ ਹੋਏ ਨੇ ਕਿ ਕਾਂਗਰਸ ਆਖਰ ਕੀ ਗੁਲ ਖਿਲਾਊਗੀ। ਤੇ ਪਿਛਲੇ 6-7 ਮਹੀਨਿਆਂ ਤੋਂ ਕਾਂਗਰਸ ਦੇ ਆਗੂ ਨੇ ਜਿਹੜੇ ਉਹ ਇਹ ਦਾਅਵਾ ਕਰਦੇ ਨੇ, ਜਦੋਂ ਵੀ ਗੱਲ ਕਰਦੇ ਨੇ ਕਹਿੰਦੇ ਕਾਂਗਰਸ ਹਾਈ ਕਮਾਂਡ ਇਹ ਕਹਿੰਦੀ ਹੈ ਕਿ 15 ਦਿਨਾਂ ਦੇ ਵਿੱਚ ਵਿੱਚ ਸੂਬਾ ਪ੍ਰਧਾਨ ਜਿਹੜਾ ਉਹ ਐਲਾਨ ਦਿੱਤਾ ਜਾਊਗਾ। ਹੁਣ ਸੂਬਾ ਪ੍ਰਧਾਨਗੀ ਲਈ ਜਿਹੜੇ ਆ ਤਰ੍ਹਾਂ ਤਰ੍ਹਾਂ ਦੇ ਨਾਂ ਚੱਲ ਰਹੇ ਨੇ, ਉਹਨਾਂ 'ਚ ਪ੍ਰਤਾਪ ਸਿੰਘ ਬਾਜਵਾ ਹੋਵੇ, ਸੁਖਜਿੰਦਰ ਸਿੰਘ ਰੰਧਾਵਾ ਹੋਵੇ, ਬੇਸ਼ੱਕ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਣ, ਚਾਹੇ ਰਾਣਾ ਗੁਰਜੀਤ ਹੋਵੇ, ਚਾਹੇ ਚਰਨਜੀਤ ਸਿੰਘ ਚੰਨੀ, ਪ੍ਰਗਟ ਸਿੰਘ, ਵਿਜੇਇੰਦਰ ਸਿੰਗਲਾ, ਰਾਣਾ ਕੇਪੀ, ਇਹ ਸਾਰੇ ਨਾਂ ਸੀ ਕਿਸੇ ਨਾ ਕਿਸੇ ਕੇਂਦਰ ਤੋਂ ਜਿਹੜੇ ਨਾਂ ਚੱਲਦੇ ਸੀ ਵੀ ਹਿੰਦੂ ਨੂੰ ਬਣਾਇਆ ਜਾਵੇ, ਸ਼ਡਿਊਲ ਕਾਸਟ ਨੂੰ ਬਣਾਇਆ ਜਾਵੇ, ਜੱਟ ਸਿੱਖ ਨੂੰ ਬਣਾਇਆ ਜਾਵੇ, ਇਹ ਸਾਰੇ ਨਾਂ ਉਹ ਨੇ ਜਿਹੜੇ ਚਰਚਾ ਦੇ ਵਿੱਚ ਚੱਲਦੇ ਨੇ ਕਿ ਕਿਹਨੂੰ ਪ੍ਰਧਾਨ ਬਣਾਇਆ ਜਾਵੇ ਜਾਂ ਵੜਿੰਗ ਨੂੰ ਹੀ ਰੱਖਿਆ ਜਾਵੇ। ਹੁਣ ਦੋਸਤੋ ਜਦੋਂ ਟਾਈਮ ਹੀ 6-7 ਮਹੀਨਿਆਂ ਦਾ ਟਾਈਮ ਜਿਹੜਾ ਚੋਣਾਂ ਦੇ ਵਿੱਚ ਰਹਿ ਗਿਆ ਤਾਂ ਕਾਂਗਰਸ ਨੇ ਹਜੇ ਪੱਤੇ ਜਿਹੜੇ ਆ ਪੂਰੀ ਤਰ੍ਹਾਂ ਨਹੀਂ ਖੋਲ੍ਹੇ। ਪਰ ਇੱਕ ਖਬਰ ਜ਼ਰੂਰ ਆਈ ਹੈ ਕਿ ਕਾਂਗਰਸ ਨੇ ਜਿਹੜੇ ਆ ਆਪਣੇ ਵੱਡੇ ਆਗੂ, 5 ਆਗੂ, ਜਿਨ੍ਹਾਂ 'ਚ ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਅਮਰਿੰਦਰ ਸਿੰਘ ਰਾਜਾ ਵੜਿੰਗ, ਇਹ ਆਗੂ ਨੇ ਜਿਹੜੇ, ਉਹਨਾਂ 'ਚ ਅਮਰ ਸਿੰਘ ਵੀ ਨੇ MP, ਇਹਨਾਂ ਨੂੰ ਸਾਰਿਆਂ ਨੂੰ ਦਿੱਲੀ ਬੁਲਾ ਰਿਹਾ। ਤੇ ਇਸ ਤੋਂ ਪਹਿਲਾਂ ਜਿਹੜਾ ਕਲੇਸ਼ ਜਿਹੜਾ ਛਿੜਿਆ ਹੋਇਆ ਸੀ ਕਰਨਾਟਕਾ ਦੀ ਲੀਡਰਸ਼ਿਪ ਨੂੰ ਲੈ ਕੇ ਛਿੜਿਆ ਹੋਇਆ ਸੀ, ਕਿਉਂਕਿ ਉੱਥੋਂ ਦੇ ਚੀਫ ਮਿਨਿਸਟਰ ਸਿੱਧਾਰਮਈਆ ਨੇ ਅਸਤੀਫਾ ਦੇ ਦਿੱਤਾ, DK ਸ਼ਿਵ ਕੁਮਾਰ ਜਿਹੜੇ ਆ ਮੁੱਖ ਮੰਤਰੀ ਬਣ ਗਏ ਨੇ, ਕਲੇਸ਼ ਜਿਹੜਾ ਕਰਨਾਟਕਾ ਦਾ ਨਿਬੜ ਗਿਆ, ਕੇਰਲਾ ਦੇ ਵਿੱਚ ਵੀ ਉਹਨਾਂ ਦਾ ਚੀਫ ਮਿਨਿਸਟਰ ਜਿਹੜਾ ਬਣ ਗਿਆ, ਤੇ ਹੁਣ ਪੰਜਾਬ ਦੇ ਵਿੱਚ ਕਹਿੰਦੇ ਸਾਡਾ ਪ੍ਰਧਾਨ ਜਿਹੜਾ ਆਉਂਦੇ ਕੁਝ ਦਿਨਾਂ ਦੇ ਵਿੱਚ ਨਵਾਂ ਪ੍ਰਧਾਨ ਪੰਜਾਬ ਦਾ ਹੋਊਗਾ। ਕੌਣ ਪ੍ਰਧਾਨ ਹੋਊਗਾ, ਕਾਂਗਰਸ ਦੀ ਰਣਨੀਤੀ ਕੀ ਹੋਊਗੀ, ਇਹ ਵੀ ਦੇਖਣ ਵਾਲੀ ਗੱਲ ਹੋਊ। ਜਦੋਂ ਕਾਂਗਰਸ ਦੇ ਪ੍ਰਧਾਨ ਦਾ ਐਲਾਨ ਹੋ ਜਾਂਦਾ ਤਾਂ ਇਹਦਾ ਮਤਲਬ ਇਹ ਹੋਜੂਗਾ ਕਿ ਪੰਜਾਬ ਦੇ ਵਿੱਚ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਨੇ, ਜਿੰਨੀਆਂ ਰਾਜਨੀਤਿਕ ਧਿਰਾਂ ਨੇ, ਜਿੰਨੀਆਂ ਸਟੇਕ ਹੋਲਡਰ ਨੇ, ਜਿਹੜੀਆਂ ਦਾਅਵਾ ਕਰਦੀਆਂ ਨੇ, ਭੱਜ ਨੱਠ ਕਰ ਰਹੀਆਂ ਨੇ, ਲਾਲਸਾ ਦਿਖਾ ਰਹੀਆਂ ਕਿ ਸਾਡੀ ਸਰਕਾਰ ਬਣ ਜੂ, ਉਹ ਇੱਕ ਤਰ੍ਹਾਂ ਨਾਲ ਸਾਰੀਆਂ ਮੈਦਾਨ ਦੇ ਵਿੱਚ ਆ ਜਾਣਗੀਆਂ। ਪਰ ਕਾਂਗਰਸ ਦਾ ਇੱਕ ਦੁੱਖਦਾਈ ਪਹਿਲੂ ਇਹ ਹੈ ਕਿ ਕਾਂਗਰਸ ਇਹ ਸਮਝਦੇ ਕਿ ਸਿਰਫ ਐਂਟੀ ਇਨਕੰਬੈਂਸੀ ਦੇ ਸਿਰ ਤੇ ਅਸੀਂ ਸਰਕਾਰ ਬਣਾ ਜਾਂਗੇ ਕਿ ਪੰਜਾਬ ਦੇ ਲੋਕਾਂ ਲਈ ਲੜਨ ਮਰਨ ਦੀ ਸਾਨੂੰ ਕੋਈ ਲੋੜ ਨਹੀਂ ਹੈਗੀ, ਕਿ ਪੰਜਾਬ ਦੇ ਲੋਕਾਂ ਨਾਲ ਖੜਨ ਵਾਲੇ ਲੋਕਾਂ ਨੂੰ ਹੀ ਲੋਕ ਵੋਟ ਪਾਉਣਗੇ, ਜਾਂ ਉਸੇ ਤਰ੍ਹਾਂ ਕਾਂਗਰਸ ਦੀ ਲਾਲਸਾ ਨੂੰ ਦੇਖ ਕੇ ਜਾਂ ਕਾਂਗਰਸ ਦੀਆਂ ਨੀਤੀਆਂ ਦੇ ਮੁਤਾਬਕ ਪਹਿਲਾਂ ਵਾਂਗੂ ਕਾਂਗਰਸ ਜਿਤਾਉਣਗੇ, ਇਹ ਵੀ ਦੇਖਣ ਵਾਲੀ ਗੱਲ ਹੋਊ। ਅੱਜ ਅਸੀਂ ਤੁਹਾਡੇ ਰੂਬਰੂ ਹੋਏ ਸੀਗੇ ਮੁੱਖ ਤੌਰ ਤੇ ਦੋ ਮੁੱਦਿਆਂ ਤੇ। ਇੱਕ ਸੀਗਾ ਜਿਹੜਾ ਪੰਥਕ ਸਿਆਸਤ ਦੇ ਵਿੱਚ ਚੱਕਥਲ ਹੋਈ ਹੈ, SIT ਨੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਿੱਚ ਕੀ ਕਿਹਾ, ਤੇ ਹਰਜਿੰਦਰ ਸਿੰਘ ਧਾਮੀ ਨੇ ਕਿਵੇਂ ਓਟ ਆਸਰਾ ਸਹਾਰਾ ਲਿਆ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਚਿੱਠੀ ਲਿਖੀ। ਦੂਜਾ ਮਾਮਲਾ ਸੀਗਾ ਕੇਵਲ ਸਿੰਘ ਢਿੱਲੋਂ ਦੀ ਪ੍ਰਧਾਨਗੀ, ਤੇ ਤੀਜਾ ਸੀਗਾ ਕਾਂਗਰਸ ਦੀ ਆਉਣ ਵਾਲੀ ਪ੍ਰਧਾਨਗੀ ਦਾ ਫੈਸਲਾ।
1: At ngayon sa bagong season ng The Great Canadian Road Trip, mas malayong mararating ng mga nagmamaneho ng Toyota. Kayang-kayang harapin ang kahit anong pagsubok ng Great White North. May kasamang tsibugan, kulitan at syempre, OPM playlists. Pero bago ang lahat, isa munang paalala. It's time for expert service at your local Toyota dealer. One easy stop has oil changes, brake checks, at tire prices that beat competitors by 5%. Book your appointment today and get ready for an epic ride. Magre-relax sana sa lake, pero kung walang Toyota Tundra, ang ingay! But when you get a Tundra sa inyong local Toyota dealer, you can take advantage of towing capacity na hanggang 11,000 pounds para makahanap ng lugar na mas tahimik. Take advantage of Red Tag Days. On now, lease a 2026 Tundra 4x4 Double Cab SR5 from $145 weekly for 60 months at 4.79% APR with $86.99 down. Hybrid available. Visit shoptoyota.ca or your local Toyota dealer today.
2: The time is 6 p.m.
1: Pag long weekend camping na walang Tacoma, siksikan sa campsites. But when you get a Tacoma ngayong Red Tag Days, you can take advantage of its powerful i-Force engine and rugged capability para makahanap ka ng peace and quiet. Take advantage of Red Tag Days on now. Lease a 2026 Tacoma 4x4 Double Cab SR5 from $110 weekly for 60 months at 5.49% APR with $68.99 down. Hybrid available. Visit shoptoyota.ca or your local Toyota dealer today. Pag long weekend na walang Toyota Prius plug-in hybrid, ang daming pit stops. But when you get a Prius plug-in hybrid ngayong Red Tag Days, tuloy-tuloy lang up to an estimated combined range na hanggang 962 kilometers. Unplug and unwind. Take advantage of Red Tag Days on now. Get a $5,000 lease incentive plus up to $2,500 federal rebate for eligible customers on select 2026 Prius plug-in hybrid models. Visit shoptoyota.ca or your local Toyota dealer today.
3: Sama-sama tayo muli sa susunod na linggo dito sa Radio Pinoy.